ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਾਹਿਬਾ ਸ਼੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਕੇ ਆਏ ਪਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਏ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਤਿਆਗ ਕੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰ ਹੈ ਕਾਨੂੰਨ ਦਿਆ ਚਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸ਼ੀ ਪੁੱਤਰਾਤਮ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠਦਾਰ ਦਾ ਧਿਆਨ ਧਰ ਕੇ ਖਾਲਸਾ ਸੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਪਿਆ ਦੇ ਚਲਾਈ ਤੇਗ ਵਾਹਿਗੁਰੂ ਦੇਖ ਰੇਡ ਕੀਤਾ ਤਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਦਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਇਆ ਸੀ ਕਿਸੇ ਦੇ ਕੇ ਸਤਸੰਗ ਨਿਭਾਏ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰ ਗੁਰਦੁਆਰੇ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਲ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਚਰਿਆਇਤ ਦੇਖ ਦੇਖ ਕੀ ਫਤਿਹ ਬਿਦ ਕੀ ਪੈ ਫਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੜ ਜੁਗੜ ਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ ਗੁਰੂ ਜੀ ਮਹਾਰਾਜ ਪੰਥ ਸਦਾ ਸ਼ਾਹੀ ਦੇ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਣੇ ਪੰਥ ਨੂੰ ਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਆਧਾਰ ਤੇ ਸੇਵਾ ਸੰਭਾਲ ਦਿੰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਡੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਿਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਨਿਰਾਸ ਇਹ ਗਰੀਬ ਰਿਵਾਜ ਜੀ ਆਪਦੇ ਚੰਨ ਕਾਉਣਾ ਦੇ ਅਰਦਾਸ ਵਿਤਾਰ ਪਿਤਾ ਜੀ ਆਪਣੇ ਬਖਸ਼ਿਸ਼ ਕੀਤੀ ਆਪਦੇ ਚਾਨਾ ਪਿੱਤਰ ਗੁਰਬਾਣੀ ਸੁਖਮਨ ਸਾਹਿਬ ਦੇ ਸੰਪੂਰਨ ਪਾਠ ਗੁਰਦਾਰ ਆਪਣੇ ਕਿਰਪਾ ਕੀਤੀ ਆਸ ਨੇ ਸਜਾ ਸਮਾਂ ਜਾਣ ਕੇ ਆਪਦੇ ਚਾਨਾ ਸੋਧਦਾਰ ਰਹਿ ਰਾਸਾ ਦੇ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਸਾਂਝੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸੋਧ ਤੇ ਪਿੱਤਰ ਬਾਣੀ ਚਾਨੀ ਵੱਲ ਬੁੱਧੀ ਬਖਸ਼ਿਸ਼ ਕਰੋ ਧੰਨਵਾਦ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਜ਼ੁਰਗੜਾ ਪ੍ਰਸ਼ਾਦੀ ਦੇਗਾਂ ਤਿਆਰ ਕਰ ਹੱਦਦਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਕੀ ਵਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਨਗਰਾਂ ਚ ਕੁੱਟ ਸਵਾਰੀਆਂ ਪ੍ਰਵਾਨਿਤ ਕਰਨੀ ਆਪ ਦੇ ਚਾਨਾ ਸੇਵਾ ਕਰਦੇ ਸਾਰੇ ਪਿਆਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਾਨਾ ਸੇਵਾ ਦੀ ਭਾਵਨਾ ਉਸਦੀ ਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਦਿੱਤਾ ਜੀਓ ਆਪ ਦਰਗਾਹ ਸੇਵਾਦਾਰ ਭਾਈ ਚੈਨ ਸਿੰਘ ਜੀ ਬਨਵੈਦ ਜਿਨ੍ਹਾਂ ਨੂੰ ਆਪ ਦੀ ਨਵੀਂ ਕਾਰ ਦੀ ਦਾਤ ਬਖਸ਼ਿਸ਼ ਕੀਤੇ ਦਿੱਤਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਇੱਕ ਸ਼ੁਕਰ ਆਪ ਚਾਨਾ ਪੇਟਾ ਦੇ ਪ੍ਰਵਾਨ ਕਰੋ ਦਿੱਤਾ ਬਖਸ਼ਿਸ਼ ਕਰੋ ਮੇਰੇ ਬਰਾਤ ਭਾਈ ਚੈਨ ਸਿੰਘ ਬਨਵੈਦ ਦੀ ਸਿੱਧਾ ਰੱਖਣਾ ਆਪਣੇ ਸੇਵਕਾਂ ਨੂੰ ਨਵੀਂ ਕਾਰ ਸੁੱਖਣ ਲਾਉਣੀ ਕਰਨੀ ਸਫ਼ਰ ਕਰਨ ਸਮੇਂ ਅੰਕ ਸੰਘ ਆਪਣੇ ਸੇਵਕਾਂ ਸਦਾ ਦਿੱਤਾ ਆਪ ਰੱਖਿਆ ਬਖੀ ਕਰੋ ਕਮਾਈਆਂ ਸਫ਼ਰ ਕਰੋ ਸਾਰੇ ਪ੍ਰਵਾਦ ਸਦਾ ਆਪ ਸੁੱਖ ਰੱਖੋ ਜੀ ਵਿਵਾਜ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀਆਂ ਆਈਆਂ ਸਾਫ ਸੰਗਤਾਂ ਸ਼ਾਹ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿੰਨ ਫੁੱਲ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗਰੀਬ ਰਾਜ ਦੂਰ ਜਾ ਕਰ ਬੈਠੀ ਲੱਗ ਤੱਕੀ ਦੀ ਸ਼ਰਮ ਕਰ ਰਹੀ ਹੈ ਸਾਰੀ ਸੰਗਤਾਂ ਸ਼ਾਹ ਜੀ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਦਾਰਾ ਆਪਣੇ ਕਿਰਪਾ ਦੀ ਸੰਗਤਾਂ ਨੂੰ ਬਖਸ਼ੇ ਨੇ ਸੰਗਤ ਆਪਦੇ ਚਾਨਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰਕਾ ਸੇਵਾ ਸਿੰਘ ਦਰ ਸੰਗਤਾਂ ਮਾਇਆ ਪੇਟਾ ਕਰੀ ਚਾਨਾ ਪ੍ਰਵਾਨ ਕਰੋ ਬੱਚਾ ਸਭ ਦੀ ਕਮਾਈਆਂ ਸਬਰ ਕਰੋ ਘੱਟ ਵੱਧ ਦਿੱਤਾ ਸਾਫ ਸੰਗਤਾਂ ਦੀਆਂ ਸ਼ੁਭਕਾਮਨਾ ਆਸਰਾਵਾਂ ਦਾ ਪੂਜਨ ਕਰੋ ਜੀ ਧੰਨ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਪੂਰਨ ਕਰਵਾਈ ਬਖਸ਼ੋ ਪਿੱਤਰ ਨਾਮ ਬਖਸ਼ੇ ਦੇ ਬ੍ਰੰਥ ਅੱਜ ਦੇ ਛਾਵਾਂ ਦੀ ਕਥਾ ਕੀ ਦਿਵਾਜ ਰਮਤਾਵਾ ਅਸੀਂ ਆਗਿਆ ਵਖ ਦਿੱਤਾ ਆਪਣੀ ਕਿਰਪਾ ਕੀਤੀਏ ਅੱਜ ਦੇ ਪਾਸੇ ਜਹਾਰ ਦਾ ਮਹੀਨਾ ਚੜ੍ਹੇ ਹਾਰ ਦੇ ਮਹੀਨੇ ਸੰਗਰਾਂਦ ਹੈ ਫਿਰ ਦਿੱਤਾ ਜੇਠ ਦਾ ਮਹੀਨਾ
ਆਦਿ ਕਿਰਪਾ ਨਾਲ ਸੁੱਖਾਂ ਦਾ ਬਤੀਤ ਦਾਨ ਮਿਹਰ ਕਰੋ, ਕਿਹੜਾ ਮਹੀਨਾ ਵੀ ਸੁੱਖਾਂ ਦਾ ਬਤੀਤ ਕਰੋ, ਸਾਫ ਸੰਗਤ ਨੂੰ ਸ਼ੁਭ ਕਾਮਨਾ ਵਾਲਾ ਬਖਸ਼ਿਸ਼ ਕਰੋ ਦਾਨ ਮਿਹਰ ਕਰੋ, ਸਦਾ ਅੰਤਸੰਗ ਸ਼ਾਦ ਬਖਸ਼ੋ ਕਿਰਪਾ, ਸਮੂਹ ਸੰਤਾਂ ਦਾ ਚਰਨਾਂ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਣ ਦੀ ਪਾਲਤਾ ਕਰਨ ਮਿਹਰ ਕਰੋ, ਸੱਚੇ ਪਾਤਸ਼ਾਹੀ ਗੁਰੂ ਸਿੱਖੀ ਦਾਲ ਬਖਸ਼ੋ, ਨਾਮ ਦਾਲ ਬਖਸ਼ੋ, ਸ਼ਾਦਾ ਬਖਸ਼ੋ ਜੀ ਦਾਨ ਮਿਹਰ ਕਰੋ, ਸੇਵਾ ਪ੍ਰਵਾਨ ਕਰੋ ਪੁਰੰਤ ਕੰਬਾਈ ਬਖਸ਼ੋ, ਪਿੱਤਰ ਗੁਰਨਾਮੀ ਬਖਸ਼ੇ ਡਬਰਨ, ਅੱਜ ਸ਼ਾਮ ਦੇ ਇੱਕ ਕਥਾ ਰਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚਰਨਾ ਤੁਨਾ ਜੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਬਣਾਓ ਤਾਂ ਨਾਮ ਜਿਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਪ੍ਰਗਟ ਗੁਰਾਂ ਕੀਰਤ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋ ਪਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋ ਤੇਰੇ ਪਾ ਜੋ ਸ਼ਰਦਾ ਕਰ ਸੇਮ ਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਹੈ।

ਹਾੜ ਦੇ ਮਹੀਨੇ ਦੀ ਸੰਗਰਾਂਦ ਤੇ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਫਿਤਰ ਤੇ ਰਾਜ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਜਭਵਨ ਦੇ ਕੀਰਤਨ ਤੇ ਕਥਾ ਤੇ ਪਾਠ ਸ਼ਰਮ ਕਰਕੇ ਬਖਸ਼ਾਂ ਲਹਿਰੀ ਪਰਮ ਸਤਿਕਾਰ ਜੋ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਨੇ ਪਾਰ ਬਖਸ਼ੀ ਕੀਤੀ ਹੈ, ਹਾੜ ਦਾ ਮਹੀਨਾ ਸਭ ਨੂੰ ਚੜਿਆ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਵਾਲਾ ਬਖਸ਼ੇ, ਨਾਮਦਾਨ ਸੇਵਾ ਸੰਗਤ ਵਾਲਾ ਬਖਸ਼ੇ। ਸਿੱਖਿਆ ਬੜੀ ਕਮਾਲ ਦੀ ਹੈ ਪਹਿਲੀਆਂ ਦੋ ਅੰਕੀਆਂ ਤੋਂ ਕਿ ਆਪਾਂ ਜੋ ਹੈ ਪਰਮਾਤਮਾ ਦੇ ਨਾਲ ਜੁੜਨਾ, ਉਸ ਨਾਲ ਜੁੜਿਆ ਸਾਨੂੰ ਸਭ ਕੁਛ ਮਿਲਣਾ, ਕਿਸੇ ਮਨੁੱਖ ਪਾਸੋਂ ਨਹੀਂ ਮਿਲਣਾ ਕੁਝ ਵੀ। ਆਪਾਂ ਕਈ ਵਾਰੀ ਦੇਹਧਾਰੀ ਗੁਰੂਆਂ ਵਾਲੇ ਪਾਸੇ ਲੱਗ ਜਾਂਦੇ, ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ, ਨਹੀਂ ਆਪਾਂ ਸਿੱਖੀ ਦੇ ਅੰਦਰ ਦਸ ਗੁਰੂ ਸਾਹਿਬਾਨ ਅਤੇ ਸੰਤ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਇਹਨਾਂ ਨਾਲ ਹੀ ਜੁੜਨਾ। ਸੋ ਇਹ ਸਿੱਖਿਆ ਮਿਲਦੀ ਹੈ ਅੱਜ ਦੇ ਮਹੀਨੇ ਦੇ ਪਾਠ ਤੋਂ, ਪਹਿਲੀਆਂ ਦੋ ਪੰਕਤੀਆਂ ਤੋਂ। ਸੂਚਨਾਵਾਂ, ਇੱਕ ਤਾਂ ਦਸਵੰਧ ਕੱਢਣ ਲਈ ਸਭ ਨੂੰ ਬੇਨਤੀ ਹੈ, ਨੌਰਥ ਅਤੇ ਸਾਊਥ ਹਾਲ ਦੇ ਜੋ ਕੰਸਟਰਕਸ਼ਨ ਚੱਲ ਰਹੀ ਹੈ ਉਸ ਵਾਸਤੇ, ਅਤੇ ਨਾਲ ਜੋ ਆਪਾਂ ਘਰਾਂ 'ਚ ਸਹਿਜ ਪਾਠ ਆਰੰਭ ਕੀਤੇ ਨੇ ਸੇਵਾ ਦੇ ਭਰੇ ਲਈ, ਉਹਨਾਂ ਦੇ ਭੋਗ ਉਹਨਾਂ ਦੇ ਹੀ ਜਿਹੜੇ ਇੱਥੇ ਗੁਰੂ ਘਰ ਚੱਲ ਰਿਹਾ ਸਵੇਰ ਨੂੰ 10 ਵਜੇ ਚੱਲਦਾ, ਉਹ ਨਹੀਂ ਗੁਰੂ ਘਰ ਨਹੀਂ ਕਰਨਾ, ਉਹ ਮਿਕਸ ਨਾ ਕਰੀਏ ਆਪਾਂ ਉਸ ਨੂੰ, ਉਹ ਵੱਖਰਾ। ਉਹ ਬਾਅਦ 'ਚ ਸ਼ੁਰੂ ਕੀਤਾ 2-3 ਮਹੀਨੇ ਸਾਡੇ ਬਾਕੀਆਂ ਤੋਂ, ਉਹ ਹਾਲੇ ਤੀਜਾ ਕਿੱਸਾ ਹੋਇਆ, ਅਤੇ ਪਰ ਜਿਹੜੇ ਘਰਾਂ 'ਚ ਸੀ ਉਹਨਾਂ ਨੇ ਕਈਆਂ ਨੇ ਕਰ ਲਿਆ ਨੇ, ਨਾਂ ਮੇਰੇ ਕੋਲ ਆ ਗਏ ਨੇ, ਅਤੇ ਜਿਹਨੇ ਹਾਲੇ ਨਹੀਂ ਨਾਂ ਦਿੱਤਾ ਕਰ ਲਿਆ ਪਾਠ ਸਹਿਜ ਪਾਠ, ਉਸ ਸੰਬੰਧ ਵਿੱਚ ਉਹ ਜ਼ਰੂਰ ਮੈਨੂੰ ਟੈਕਸਟ ਕਰ ਦਿਓ 708-712-4141-45 'ਤੇ, ਨਾਂ ਅਤੇ ਆਪਣਾ ਨਾਲ ਦੱਸ ਦਿਓ ਫੋਨ ਨੰਬਰ, ਅਤੇ ਕਿੰਨੇ ਪਾਠ ਕਰ ਲਿਆ। ਉਸ ਤੋਂ ਅੱਗੇ ਚਲੀ ਹਾਂ, ਭੋਗ ਪੈਣਾ ਸਵੇਰ ਆਉਂਦੇ ਐਤਵਾਰ 10 ਵਜੇ ਇੱਥੇ ਜੀ ਉਹਨਾਂ ਦਾ, ਸੋ ਇਸ 10 ਤੋਂ ਪਹਿਲਾਂ ਪੁੱਜ ਜਾਣ ਦੀ ਕਿਰਪਾ ਕਰਨੀ। ਸੰਗਤੀ ਰੂਪ ਵਿੱਚ ਕੱਲ੍ਹ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋ ਜਾਣੇ ਨੇ 7:30 ਤੋਂ ਲੈ ਕੇ 7:45 ਤੱਕ, ਹਰ ਜਥੇ ਦੀ ਵਾਰੀ ਲੱਗੀ ਆ। ਜਥਿਆਂ ਨੂੰ ਵੀ ਬੇਨਤੀ ਹੈ ਮੈਂ ਕਰਦਿਆਂ ਹੁਣੇ, ਉਹਨਾਂ ਨੇ ਵੀ ਸੰਗਤੀ ਰੂਪ ਵਿੱਚ ਨਾਲ ਕਰਾਉਣਾ ਹੈਗਾ ਪਾਠ, ਉਹ ਲੀਡ ਕਰ ਰਹੇ ਹੋਣਗੇ, ਇੱਕ ਪੰਕਤੀ ਉਹ ਪੜ੍ਹਨਗੇ, ਇੱਕ ਪੰਕਤੀ ਸੰਗਤਾਂ ਪੜ੍ਹਨਗੀਆਂ, ਤਾਂ ਕਿ 9:45 ਤੱਕ ਸਮਾਪਤੀ ਹੋ ਜਾਏ। ਸੋ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੋ ਜੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸ਼ਹੀਦੀ ਆ ਰਹੇ ਜੀ 18 ਨੂੰ, ਉਸੇ ਸੰਬੰਧ ਵਿੱਚ ਹੀ ਉਹ 5 ਦਿਨ ਦਾ ਸੁਖਮਨੀ ਸਾਹਿਬ ਦਾ ਪਾਠ ਹੈਗਾ ਜਿਹੜਾ 16 ਜੂਨ ਤੋਂ 20 ਤੱਕ ਆ ਰੋਜ਼ ਸ਼ਾਮ ਨੂੰ। ਸਿੱਖ ਹੈਰੀਟੇਜ ਨਾਈਟ ਵੀ 18 ਨੂੰ ਹੈਗੀ, ਜਾਇੰਟ ਦੀ ਬੇਸਵਾਰ ਗੇਮ 6:30 ਵਜੇ। 21 ਨੂੰ ਆਪਾਂ ਸਾਰਾ ਦਿਨ ਹੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਮਨਾਉਣਾ, ਉਸ ਦਿਨ ਇੱਕ ਮਿੰਨੀ ਕਾਨਫਰੰਸ ਵੀ ਇੱਥੇ ਮੇਨ ਹਾਲ 'ਚ ਹੋ ਰਹੀ 11:30 ਵਜੇ ਸ਼ੁਰੂ ਕਰਕੇ। ਡਾਕਟਰ ਅਲੰਕਾਰ ਜੀ ਪਟਿਆਲੇ ਵਾਲਿਆਂ ਨੇ ਆ ਕੇ ਸਾਡੇ ਪਾਸ 28 ਜੂਨ ਨੂੰ ਕੀਰਤਨ ਕਰਨਾ ਦੁਪਹਿਰ ਵੇਲੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਆਹ ਦਾ ਪੁਰਬ ਜੋ ਹੈ ਉਹ ਮਨਾਇਆ ਜਾ ਰਿਹਾ, ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਰਾਹੀਵੰਡ ਦੇ ਖੰਡ ਪਾ ਕੇ ਨਗਰ ਦੀ ਸੇਵਾ 26-27-28 ਜੂਨ ਨੂੰ। ਉਸ ਤੋਂ ਅੱਗੇ ਚਲੀਏ, 30 ਜੂਨ ਨੂੰ ਪ੍ਰਕਾਸ਼ ਆ ਰਿਹਾ ਤੰਤ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਅਤੇ ਇਸ ਦੇ ਵਿੱਚ ਹੀ ਆ ਰਹੀ ਆ ਨਾਮ ਸਿਮਰਨ ਦਾ ਕੈਂਪ ਇੱਕ ਵੱਡਿਆਂ ਵਾਸਤੇ, ਉਹ ਹੈਗਾ ਜੀ 3-5 ਜੁਲਾਈ ਲਾਇਬ੍ਰੇਰੀ 'ਚ। ਇੰਡੀਪੈਂਡੈਂਸ ਡੇ ਆ ਗਿਆ ਜੀ 4 ਜੁਲਾਈ ਨੂੰ, ਅਤੇ ਬੱਚਿਆਂ ਦਾ ਗੁਰਮਤਿ ਕੈਂਪ ਹੈਗਾ 13-17 ਜੁਲਾਈ, ਉਮਰ ਆਉਣ ਲਈ ਹੈ ਜੀ 6-15 ਜੁਲਾਈ, ਫਰੀ ਗੁਰਮਤਿ ਕੈਂਪ ਹੈ, ਉਸ ਤੋਂ ਲਾਭ ਉਠਾਓ। ਆਓ ਹੁਣ ਪਹਿਲਾਂ ਕੀਰਤਨ ਕਰਨਗੇ ਭਾਈ ਸਾਹਿਬ ਲਾਖਣ ਸਿੰਘ ਜੀ ਦਾ ਜਥਾ 7 ਵਜੇ ਤੱਕ, 7:45 ਕਥਾ ਸਰਵਨ ਕਹਾਉਣਗੇ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਓਂਕਾਰ ਸਿੰਘ ਜੀ, 8:30 ਵਜੇ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅੱਜ ਸੰਧਿਆ ਦੇ ਦੀਵਾਨਾਂ ਦੇ ਵਿੱਚ ਜੇਠ ਦਾ ਮਹੀਨਾ ਸੁੱਖਾਂ ਭਰਿਆ ਬਤੀਤ ਹੋਇਆ। ਚੜਿਆ ਅਸਾੜ ਤਪੰਦਾ, ਅਸਾੜ ਦਾ ਮਹੀਨਾ ਚੜਿਆ ਹੈ। ਸਤਿਗੁਰੂ ਜੀ ਕਿਰਪਾ ਕਰਨ ਚੜਿਆ ਮਹੀਨਾ ਸਾਡਾ ਸਾਰਿਆਂ ਦਾ ਸੁੱਖਾਂ ਭਰਿਆ ਬਤੀਤ ਹੋਵੇ ਤੇ ਨਾਲ ਨਾਲ ਮਾਨਯੋਗ ਭਾਈ ਓਮਕਾਰ ਸਿੰਘ ਜੀ ਉਹਨਾਂ ਸਭ ਵਾਲੇ ਤਿੰਨਾਂ ਦੀ ਬੱਚੀ ਏਕਸ ਕੌਰ ਦਾ ਜਨਮ ਦਿਹਾੜਾ ਵੀ ਹੈ। ਅਸੀਂ ਇਸਦੇ ਸਬਦ ਬੱਚੀ ਨੂੰ ਅਸੀਸਾਂ ਪ੍ਰਦਾਨ ਕਰਦੇ ਹਾਂ। ਆਓ ਮਿਲ ਕੇ ਬਾਣੀ ਦੇ ਨਾਲ ਜੁੜਨਾ ਕਰੀਏ।

ਸਵੇਤਨੀ ਸੇਵਾ ਪਰਿਵਾਰ ਕਰਨਾ ਹੈ, ਗੁਰਮੁਖ ਪਰਿਵਾਰ ਨੂੰ, ਭਾਈ ਓਮਕਾਰ ਸਿੰਘ ਜੀ ਉਨਾ ਸਾਹਿਬ ਵਾਲਿਆਂ ਨੂੰ, ਸਮੂਹ ਪਰਿਵਾਰ ਨੂੰ ਬੱਚੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਵਧਾਈਆਂ। ਹੁਣ ਆਪ ਜੀ ਦੇ ਸਨਮੁੱਖ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਹਨ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ ਅਤੇ ਸਤਿਕਾਰਯੋਗ ਮਾਨਯੋਗ ਗਿਆਨੀ ਪਰਮਜੀਤ ਸਿੰਘ ਜੀ, ਗਿਆਨੀ ਸਕੱਤਰ ਸਿੰਘ ਜੀ, ਇਹਨਾਂ ਪਾਸੋਂ ਆਪ ਜੀ ਅੰਮ੍ਰਿਤਮਈ ਬਾਣੀ ਦੀਆਂ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਪੱਤੇ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ

ਵਾਹਿਗੁਰੂ ਜੀ ਸਲੋਕ ਮਹਲਾ ਦੂਜਾ

ਲਿਖਿਆ ਦੇਵ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸਤ ਲਈ ਬਣ ਜਾ ਰਹੀ ਵੱਖਰ ਬੱਧਾ ਪਾਏ ਕੀ ਲਾਹਾ ਲੈ ਚੱਲੇ

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਕੁਝ ਪਲ ਗੁਰੂ ਕੀ ਗੋਦੀ ਅੰਦਰ ਸਭਾਏਮਨ ਹੋ ਕਰਕੇ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਸੁਭਾਗ ਮੌਲਾ ਨੇ ਬਖਸ਼ਿਸ਼ ਕੀਤਾ ਹੈ। ਸ਼ਾਮ ਦੇ ਦੀਵਾਨ ਅੰਦਰ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਭਾਈ ਸਾਹਿਬ ਭਾਈ ਲਾਖਨ ਸਿੰਘ ਜੀ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਚੱਲ ਰਹੀ ਵਿਚਾਰ ਚਰਚਾ ਤਹਿਤ ਗੁਰਬਾਣੀ ਦੇ ਅਥਾਹ ਸਾਗਰ ਵਿੱਚੋਂ ਕੁਝ ਪਲ ਸ਼ਹਿਨਸ਼ਾਹ ਦੇ ਪਾਵਨ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਮਨ ਬਿਰਤੀਆਂ ਇਕਾਗਰ ਕਰੀਏ, ਜਿੰਨਾ ਕੁ ਸਮਾਂ ਮਾਲਕ ਨੇ ਬਖਸ਼ਿਆ ਹੈ ਲੇਖੇ ਲੱਗ ਜਾਵੇ। ਸ਼ਬਦ ਸ਼ਬਦ ਤੇ ਸੁਰ ਦੇ ਸੁਮੇਲ ਨਾਲ ਹੀ ਭਵ ਸਾਗਰ ਤਰਿਆ ਜਾਣਾ। ਬੈਠ ਗਏ ਹੋ ਗੁਰੂ ਕਿਰਪਾ ਨਾਲ ਤੇ ਮਨ ਨੂੰ ਵਸ ਕਰਕੇ ਬਿਠਾਉਣ ਦਾ ਯਤਨ ਕਰੋ। ਇਹ ਭੱਜ ਭੱਜ ਕੇ ਜਾਂਦਾ ਹੈ, ਬੈਠਾ ਕਿਤੇ ਹੁੰਦਾ ਹੈ ਤੇ ਮਨ ਕਿਤੇ ਚਲਾ ਜਾਂਦਾ ਹੈ। ਤੇ ਖਾਸ ਕਰਕੇ ਇਹੋ ਜਿਹੇ ਸਥਾਨ ਤੇ ਜਿੱਥੇ ਮਨ ਨੂੰ ਦਿਸਦਾ ਕਿ ਮੇਰੀ ਮੌਤ ਹੈ ਤੇ ਮੌਤ ਤੋਂ ਸਾਰੇ ਭੱਜਦੇ ਨੇ। ਵਿਰਲੇ ਵਿਰਲੇ ਗੁਰਸਿੱਖ ਨੂੰ ਇਹ ਸੋਝੀ ਆਉਂਦੀ ਕਿ ਮੇਰਾ ਮਨ ਭੱਜ ਜਾਂਦਾ। ਸੱਚੇ ਦਸਮ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਣ ਲੱਗੇ ਗੁਰੂ ਕੇ ਸਿੱਖ, ਸਤਿਗੁਰੂ ਜੀ ਬੜਾ ਔਖਾ, ਤੁਸੀਂ ਕਦੇ ਮਨ ਕਰਕੇ ਕਰਨਾ ਚਾਹੀਦਾ ਹੈ, ਸਿਮਰਨ ਮਨ ਕਰਕੇ ਬਾਣੀ ਪੜ੍ਹਨੀ ਚਾਹੀਦੀ ਹੈ। ਇਹ ਮੇਰੇ ਮਾਲਕ ਜਦੋਂ ਪਾਠ ਕਰਨ ਲੱਗੀਦਾ ਹੈ ਨਾ, ਮਨ ਭੱਜ ਭੱਜ ਜਾਂਦਾ, ਮਨ ਨਹੀਂ ਹੀ ਟਿਕਦਾ। ਮਾਈ ਮਨ ਮੇਰੋ ਬਸ ਨਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਵੀ ਕਹਿੰਦੇ, ਜ਼ਿਕਰ ਕਰਦੇ ਨੇ, ਸਾਡੇ ਮਨ ਦਾ ਜ਼ਿਕਰ ਹੈ। ਕਹਿਣ ਲੱਗੇ ਮੇਰੇ ਮਾਲਕਾ, ਮਨ ਜਿਹੜਾ ਇਹ ਭੱਜ ਭੱਜ ਕੇ ਜਾਂਦਾ, ਇਹ ਨਹੀਂ ਟਿਕਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਹੁਤ ਵੱਡੀ ਗੱਲ, ਜਦੋਂ ਮਨੁੱਖ ਨੂੰ ਇੰਨਾ ਪਤਾ ਲੱਗਣਾ ਸ਼ੁਰੂ ਹੋ ਜਾਏ ਕਿ ਮੇਰਾ ਮਨ ਨਹੀਂ ਲੱਗਦਾ, ਬਿਮਾਰੀ ਦਾ ਪਤਾ ਲੱਗ ਗਿਆ, ਇਲਾਜ ਕਰਨਾ ਜਾਂ ਨਾ ਕਰਨਾ ਉਹ ਬਾਅਦ ਦੀ ਗੱਲ ਹੈ। ਜਿਸ ਦਿਨ ਮਨ ਟਿਕ ਗਿਆ, ਟਿਕਣ ਲੱਗ ਪਿਆ, ਗੁਰੂ ਕੇ ਪਾਵਨ ਵਚਨ ਸਰਵਣ ਕਰ ਲਿਆ, ਇੱਥੇ ਟਿਕਾਓ ਵਿੱਚ ਆ ਗਿਆ, ਫਿਰ ਗੁਰੂ ਕੀ ਮਤ ਗ੍ਰਹਿਣ ਕਰਨ ਵਾਲਾ ਵੀ ਹੋ ਸਕਦਾ। ਇੱਥੇ ਜਿੰਨੇ ਕੁ ਸ਼ਬਦ ਆਪਾਂ ਬਾਣੀ ਦੇ ਪੜ੍ਹਦੇ, ਦੋ ਮਨੁੱਖਾਂ ਦਾ ਜ਼ਿਕਰ ਆਉਂਦਾ ਹੈ। ਇੱਕ ਉਹ ਜੋ ਗੁਰਮੁਖ ਨੇ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਕਰ ਲਿਆ, ਗੁਰੂ ਕੇ ਪਾਵਨ ਬਚਨ ਨਾਲ ਸਾਂਝ ਬਣ ਗਈ, ਪ੍ਰੀਤੀ ਪੈ ਗਈ, ਮਿੱਠੇ ਲੱਗਣ ਲੱਗ ਪਏ, ਉਹਦੇ ਅਨੁਸਾਰੀ ਹੋ ਗਿਆ। ਤੇ ਦੂਸਰਾ ਹੈ ਮਨਮੁੱਖ, ਜਿਹੜਾ ਗੁਰੂ ਕੀ ਮਤ ਨੂੰ ਨਾ ਸਮਝ ਸਕਿਆ, ਜਿਹਨੇ ਮਨ ਦੇ ਪਿੱਛੇ ਆਪਣੇ ਮੁੱਖ ਨੂੰ ਕੀਤਾ ਹੋਇਆ, ਜੋ ਮਨ ਕਹਿੰਦਾ ਉਹ ਹੀ ਇਹ

ਕਰੀ ਜਾਂਦਾ ਹੈ। ਤੇ ਮਨ ਲੋਚੇ ਬੁਰਿਆਈਆਂ, ਮਨ ਦੀ ਤੇ ਅਵਸਥਾ ਬੁਰਿਆਈਆਂ ਨੂੰ ਭੱਜ ਭੱਜ ਕੇ ਪੈਣਾ, ਇਹਨੇ ਚੰਗੇ ਥਾਂ ਤੇ ਬਹਿਣਾ ਨਹੀਂ। ਇਹ ਮੌਜ ਮਸਤੀ ਵਿੱਚ, ਮਾਇਆ ਦੇ ਰੰਗਾਂ ਵਿੱਚ, ਮੋਹ ਦੀ ਪਕੜ ਵਿੱਚ ਉੱਧਰ ਨੂੰ ਇਹਦਾ ਮਨ ਜਾਂਦਾ ਹੈ। ਗੁਰੂ ਕਿਰਪਾ ਕਰੇ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੁਰਕੀ ਬਾਣੀ ਅੰਦਰ ਸਾਨੂੰ ਆਪਣੇ ਮਨ ਨੂੰ ਵਸ ਕਰਨ ਦਾ ਹੀ ਜਿਹੜਾ ਉਪਰਾਲਾ ਸੱਚੇ ਪਾਤਸ਼ਾਹ ਨੇ ਦੱਸਿਆ ਹੈ। ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੈ ਅਸਾੜ ਦੇ। 12 ਮਹੀਨੇ ਨੇ, 6 ਰੁੱਤਾਂ ਨੇ, 4 ਵੱਡੀਆਂ ਰੁੱਤਾਂ ਮੰਨੀਆਂ ਗਈਆਂ ਨੇ, ਤੇ ਰੁੱਤਾਂ ਦੇ ਪਿੱਛੇ, ਮਹੀਨਿਆਂ ਦੇ ਪਿੱਛੇ ਜਿਹੜਾ ਸਾਰਾ ਕੁਝ ਉਹ ਸੂਰਜ ਦੀ ਕਰਾਮਾਤ ਹੈ। ਸੂਰਜ ਕਰਕੇ ਦਿਨ ਹੈ, ਸੂਰਜ ਕਰਕੇ ਰਾਤ ਹੈ। ਜੇ ਸੂਰਜ ਸਿਰ ਤੇ ਆ ਗਿਆ ਤੇ ਗਰਮੀ ਵੱਧ ਗਈ, ਜੇ ਦੂਰ ਟੇਢਾ ਹੋ ਕੇ ਧਰਤੀ ਦੇ ਜਿਸ ਪਾਸੇ ਚਲਾ ਗਿਆ ਉਸ ਪਾਸੇ ਗਰਮੀ, ਜਿੱਧਰੋਂ ਹਟ ਗਿਆ ਉੱਧਰ ਸਰਦੀ ਠੰਡ ਹੋਈ ਜਾਣੀ, ਅਸੀਂ ਤੇ ਬਾਤ ਹੈ। ਬਰਫੀਲੇ ਇਲਾਕੇ ਤਾਂ ਹੀ ਜਿੱਥੇ ਸੂਰਜ ਦੀ ਤਪਸ਼ ਘੱਟ ਪੈਂਦੀ। ਤੇ ਸ਼ਹਿਨਸ਼ਾਹ ਜੀ ਨੇ ਅਸਾੜ ਦੇ ਮਹੀਨੇ ਵਿੱਚ ਜੋ ਸਾਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਉੱਥੇ ਵੀ 12 ਮਾਹ ਵਿੱਚ ਵੀ ਇਹੀ ਵਿਚਾਰ ਨੇ ਕਿ ਮੁਲਕ ਸੰਸਾਰ ਤੇ ਨਿਰੰਕਾਰ ਦੀ ਰਹਿਮਤ ਨਾਲ ਆਇਆ ਹੈ। ਇੱਥੇ ਕਰਮ ਧਰਤੀ ਹੈ, ਜਿਹੋ ਜਿਹੇ ਕਰਮ ਕਰਦਾ ਹੈ ਉਹੋ ਜਿਹੇ ਮੱਥੇ ਦੇ ਲੇਖ ਬਣਦੇ ਜਾਂਦੇ ਨੇ। ਕਿਹੜੇ ਕਰਮ ਦਾ ਕੀ ਨਤੀਜਾ, ਕਿਹੜੇ ਕਰਮ ਦਾ ਕੀ ਰਿਜ਼ਲਟ ਹੈ, ਕਿਹੜਾ ਬੀਜ ਦਾ ਕੀ ਉਗਣਾ ਹੈ, ਉਹ ਨਿਰੰਕਾਰ ਨੇ ਸਭ ਕੁਛ ਐਨ ਨਿਯਮਤ ਕੀਤਾ ਹੋਇਆ ਹੈ। ਜੋ ਬੀਜਣਾ ਹੈ ਉਹੀ ਉਗਣਾ ਹੈ। ਲੋੜੇ ਦਾਕ ਬਿਜੋਰੀਆਂ, ਕਿੱਕਰ ਬੀਜੇ ਜੱਟ, ਬੇਵਕੂਫ ਵਾਲੀ ਬਾਤ ਹੈ ਨਾ। ਦਾਖਾਂ ਭਾਲੇ ਵੀ ਮੇਰੇ ਦਾਖਾਂ ਲੱਗ ਜਾਣੀਆਂ, ਬੀਜੇ ਕਿੱਕਰ, ਐਸੀ ਬਾਤ ਹੋਣੀ ਨਹੀਂ। ਜੋ ਬੀਜਣਾ ਹੈ ਉਹ ਵੱਢਣਾ ਹੈ। ਇੱਥੇ ਵੀ ਸੱਚੇ ਪਾਤਸ਼ਾਹ ਨੇ ਇਹੀ ਜ਼ਿਕਰ ਕੀਤਾ ਹੈ। 12 ਮਾਹ ਵਿੱਚ ਇਸ ਵਿਸ਼ੇ ਨੂੰ ਬੜੀ ਬਰੀਕੀ ਨਾਲ ਮੇਰੇ ਮਾਲਕ ਨੇ ਸਮਝਾਉਣਾ ਕੀਤਾ ਹੈ। ਸਾਨੂੰ ਸਮਝ ਪਵੇ ਜਾਂ ਨਾ ਪਵੇ, ਸਾਡੀ ਮੱਤ ਹੈ। ਕਿਰਤ ਕਰਮ ਕੇ ਵਿਛੜੇ, ਹੁਣ ਅਸੀਂ ਨਿਰੰਕਾਰ ਦਾ ਸਾਡਾ ਵਿਛੋੜਾ ਜੇ ਪੈਂਦਾ ਤੇ ਸਾਡੀ ਕਰਤੂਤਾਂ ਕਰਕੇ, ਸਾਡੇ ਕਰਮਾਂ ਕਰਕੇ। ਸੰਸਾਰ ਨੂੰ ਕਰਮ ਭੂਮੀ ਕਿਹਾ ਗਿਆ। ਇੱਥੇ ਆ ਕੇ ਮਨੁੱਖ ਕਰਮ ਕਰਦਾ ਹੈ, ਚੰਗੇ ਵੀ ਹੋ ਸਕਦੇ ਨੇ, ਮੰਦੇ ਵੀ ਹੋ ਸਕਦੇ, ਦੋਵੇਂ ਤਰ੍ਹਾਂ ਦੇ। ਕੁਝ ਕਰਮ ਸਾਨੂੰ ਨਿਰੰਕਾਰ ਦੇ ਨੇੜੇ, ਗੁਰੂ ਦੇ ਨੇੜੇ ਲੈ ਕੇ ਜਾਂਦੇ ਨੇ, ਕੁਝ ਦੂਰ ਲੈ ਕੇ ਜਾਂਦੇ ਨੇ। ਬਸ ਇੰਨੀ ਕਿਤੇ ਗੱਲ, ਇਹੀ ਖੇਡ ਹੈ। ਕਰਮੀ ਆਪੋ ਆਪਣੇ ਕਿ ਨੇੜੇ ਕਿ ਦੂਰ। ਤੇ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰਦੇ ਨੇ ਕਿ ਅਸੀਂ ਆਪਣੇ ਕਰਤੂਤ ਕਰਕੇ, ਆਪਣੇ ਕਰਮਾਂ ਕਰਕੇ ਕਿਰਤ ਕਰਮ ਕੇ ਵਿਛੜੇ। ਤੇ ਇਹ ਪਤਾ ਲੱਗ ਗਿਆ ਵੀ ਅਸੀਂ ਵਿਛੜੇ ਹਾਂ, ਫਿਰ ਕਰ ਕਿਰਪਾ ਮਿਲ ਹੋ ਰਾਮ, ਫਿਰ ਅਰਦਾਸ ਉਪਜਦੀ ਹੈ। ਅਰਦਾਸ ਸ਼ਹਿਨਸ਼ਾਹ ਜੀ ਨੇ ਬੜੇ ਪ੍ਰਤੀਬਿੰਬ ਵਰਤੇ ਨੇ ਮੌਕੇ ਦੇ ਹਿਸਾਬ ਨਾਲ। ਜੇ ਸਾਵਣ ਹੈ, ਉਹਦਾ ਅਰਥ ਹੀ, ਨਾਂ ਦਾ ਅਰਥ ਹੀ ਇਹੋ ਜਿਹਾ, ਸਾਵਾਵਨ, ਹਰਾਵਨ, ਸਾਰੇ ਪਾਸੇ ਹਰਿਆਵਲੀ ਹਰਿਆਵਲ। ਵੈਸਾਖ ਦਾ ਅਰਥ ਵੀ ਸਾਖਾ ਵੇਸ ਕਰਦੀਆਂ ਨੇ, ਉੱਥੋਂ ਬਣ ਗਿਆ ਵੈਸਾਖ। ਜੇਠ ਵੱਡਾ ਹੋਣ ਦੇ ਨਾਲ ਤਿਉਹਾਰ, ਜੇਠ ਜੜਨ ਦਾ ਲੋੜੀ, ਨਿਰੰਕਾਰ ਵੱਡਾ ਹੈ, ਉੱਦਾਂ ਵੀ ਮਹੀਨਾ ਵੱਡਾ ਦੂਜੇ ਮਹੀਨਿਆਂ ਨਾਲੋਂ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਪ੍ਰਤੀਕ ਵਰਤਿਆ ਹੈ ਮਹੀਨੇ ਦੇ ਨਾਂ ਨੂੰ, ਤੇ ਸਮਝਾਉਣਾ ਕੀਤਾ ਹੈ ਸਾਨੂੰ, ਜੀਵ ਨੂੰ, ਜਿਹੜਾ ਗੁਰੂ ਸ਼ਰਨ ਵਿੱਚ ਆ ਜਾਂਦਾ, ਜਿਹੜਾ ਗੁਰੂ ਕੀ ਸੁਣਨਾ ਚਾਹੁੰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਸੁਣਾਉਂਦੇ ਨੇ ਵੀ ਜੇ ਤੂੰ ਸੁਖੀ ਹੋਣਾ ਹੈ, ਅਹਾੜ ਵਿੱਚ ਬੜੀ ਤਪਸ਼ ਪੈਂਦੀ ਹੈ, ਬਹੁਤ ਤਪਦਾ ਹੈ। ਗੁਰਬਾਣੀ ਨੇ ਅਸੀਂ ਹਾੜ ਕਹਿੰਦੇ ਹਾਂ, ਗੁਰਬਾਣੀ ਨੇ ਅਸਾੜ ਕਿਹਾ ਹੈ। ਸਾੜ ਪਾਉਣ ਵਾਲਾ ਤੇ ਉੱਥੋਂ ਬਚਣਾ ਕਿਵੇਂ, ਅਸਾੜ ਕਿਵੇਂ ਇਹਨੂੰ ਬਣਾ ਲੈਣਾ, ਤਪਦਾ ਕਿਹਨੂੰ ਲੱਗਦਾ ਹੈ, ਜੋ ਵਿਛੜਿਆ ਹੋਇਆ ਸੱਚ ਨਾਲੋਂ, ਜੋ ਵਿਛੜਿਆ ਹੋਇਆ ਗੁਣਾਂ ਨਾਲੋਂ, ਜੋ ਵਿਛੜਿਆ ਹੋਇਆ ਨਿਰੰਕਾਰ ਦੀ ਠੰਡਕ ਨਾਲੋਂ ਤਪਦਾ, ਉਹ ਹੈ ਜੋ ਵਿਕਾਰਾਂ ਦੀ ਟੇਟੇ ਚੜ ਗਿਆ, ਅੰਤਰ ਅਗਨ ਹੀ ਅਗਨ ਹੋ ਗਈ, ਸਾੜਾ ਹੀ ਸਾੜਾ ਹੋ ਗਿਆ, ਕੀਨਾ ਹੀ ਕੀਨਾ ਹੋ ਗਿਆ,
ਤੇ ਮਨੁੱਖਾ ਦੇਹੀ ਵਿੱਚ ਸੱਚੇ ਪਾਤਸ਼ਾਹ ਇਹੀ ਸਮਝਾਉਂਦੇ ਨੇ ਭਾਈ ਇਸ ਹਾੜ ਰੂਪੀ ਜੀਵਨ ਨੂੰ ਜਿਹੜਾ ਤੁਹਾਨੂੰ ਮਿਲਿਆ ਹੈ ਇਹਨੂੰ ਕਿਵੇਂ ਵਸ ਵਿੱਚ ਕਰਨਾ, ਇਹਨੂੰ ਠੰਡਕ ਕਿਵੇਂ ਪਹੁੰਚਾਉਣੀ ਹੈ, ਇਹਨੂੰ ਸੁਹਾਵਣਾ ਕਿਵੇਂ ਕਰਨਾ, ਇਹਦੀ ਬਸੰਤ ਰੁੱਤ ਨਾ ਜਿੱਥੇ ਗਰਮੀ ਤੇ ਨਾ ਸਰਦੀ ਹੋਵੇ ਐਸਾ ਕਿਵੇਂ ਬਣਾ ਲੈਣਾ, ਸੁਹਾਵਣਾ ਕਿਵੇਂ ਬਹਾਉਣਾ, ਇਹੀ ਜ਼ਿਕਰ ਸਮੁੱਚੇ ਬਾਰਾਂ ਮਾਹ ਦੇ ਵਿੱਚ ਹੈ, ਇਹੀ ਜ਼ਿਕਰ ਸਮੁੱਚੀ ਗੁਰਬਾਣੀ ਵਿੱਚ ਹੈ, ਇਹੀ ਜ਼ਿਕਰ ਅੱਜ ਦੇ ਇਸ ਪਾਵਨ ਜਿਹੜਾ ਆਪਾਂ ਸ਼ਬਦ ਲਿਆ ਹੈ ਵਾਰ ਦਾ ਉਹਦੇ ਵਿੱਚ ਹੈ, ਤੇ ਇਹੀ ਅਸਾੜ ਦੇ ਮਹੀਨੇ ਦੇ ਸ਼ਬਦ ਜਿਹੜਾ ਉਹਨਾਂ ਨੇ ਸਾਨੂੰ ਚੇਚੇ ਤੌਰ ਤੇ ਅੱਜ ਦੇ ਦਿਹਾੜੇ ਪੜਿਆ ਜਾਂਦਾ ਹੈ, ਰਾਗੀ ਸੰਕੀਰਤਨ ਕਰਕੇ ਗਏ ਨੇ। ਹਾ ਅਸਾੜ ਤਪੰਦਾ ਤਿਸ ਲਗੈ ਹਰ ਨਾਹਨ ਜਿੰਨਾ ਪਾਸ, ਜਿਨ੍ਹਾਂ ਕੋਲ ਪ੍ਰਭੂ ਖਸਮ ਆਪਣਾ ਮਾਲਕ ਕੋਲ ਨਹੀਂ ਨਾ, ਉਹਨਾਂ ਨੂੰ ਇਹ ਜੀਵਨ ਤੜਫਾ ਰਿਹਾ ਹੈ। ਜੇ ਪਤੀ ਨਾਲ ਨਹੀਂ, ਜੇ ਨਿਰੰਕਾਰ ਨਾਲ ਨਹੀਂ, ਉਹਦੇ ਨਾਮ ਦੀ ਸਾਂਝ ਨਹੀਂ, ਜੇ ਸਾਡੇ ਪੱਲੇ ਗੁਣ ਨਹੀਂ, ਇਹ ਸਭ ਕੁਝ ਇੱਕ ਦੂਜੇ ਦੇ ਵਾਚਕ ਨੇ, ਤੇ ਸਮਝ ਲਓ ਫਿਰ ਤੜਫਾ ਹੀ ਤੜਫਾ, ਫਿਰ ਜੀਣਾ ਕਾਹਦਾ ਹੈ, ਨਰਕ ਵਾਲੀ ਜ਼ਿੰਦਗੀ ਭੋਗਦੇ ਪਏ। ਕਿੰਨਾ ਸੁਹਾਵਣਾ ਮੌਸਮ ਹੋ ਜਾਏ, ਠੰਡੀਆਂ ਹਵਾਵਾਂ ਰੁੰਗਦੀਆਂ ਪਈਆਂ ਹੋਣ, ਤਾਲ ਭਰੇ ਪਏ ਹੋਣ, ਖੁਸ਼ਬੂ ਆ ਰਹੀ ਹੋਵੇ, ਸੇਜਾਂ ਸੋਨੇ ਨਾਲ ਮੜੀਆਂ ਹੋਣ, ਤੇ ਜੇ ਪਤੀ ਕੋਲ ਨਹੀਂ ਤੇ ਸਭ ਕੁਝ ਤੱਤਾ ਤੱਤਾ ਲੱਗਦਾ, ਸਭ ਕੁਝ ਸੜਿਆ ਸੜਿਆ ਲੱਗਦਾ, ਕਿਸੇ ਕੰਮ ਦਾ ਨਹੀਂ। ਇਹ ਜ਼ਿਕਰ ਮਾਲਕ ਨੇ ਕੀਤਾ ਹੈ ਕਿ ਜਿਹੜੇ ਵਿਅਕਤੀ ਟੁੱਟੇ ਹੋਏ ਨੇ ਨਾ, ਉਹ ਸੁੱਕ ਜਾਂਦੇ ਨੇ। ਜੁੜਿਆ ਤੇ ਅੱਜ ਨਹੀਂ, ਕੱਲ ਕੱਲ ਨਹੀਂ, ਪਰਸੋਂ ਵਰਖਾ ਹੋ ਜਾਏਗੀ ਤੇ ਹਰਾ ਹੋ ਜਾਏਗਾ, ਬਿਲਕੁਲ ਰੁੰਡ ਮੁੰਡ ਹੋ ਜਾਂਦੇ ਨੇ ਸਿਆਲ ਦੇ ਰੁੱਤ ਵਿੱਚ ਠੰਡ ਨਾਲ ਕੱਕਰ ਨਾਲ, ਪਰ ਕਿਉਂਕਿ ਆਪਣੇ ਤਣੇ ਨਾਲ ਆਪਣੇ ਜੜੇ ਨਾਲ ਜੜ ਨਾਲ ਜੁੜੇ ਹੁੰਦੇ ਨੇ, ਟਾਣੀ ਨਾਲ ਜੁੜੇ ਰਹਿੰਦੇ ਨੇ, ਤੇ ਉਹਨਾਂ ਵਿੱਚ ਆਸ ਬਣੀ ਰਹਿੰਦੀ ਵੀ ਅੱਜ ਨਹੀਂ ਕੱਲ ਗੁਰੂ ਰੂਪ ਬਦਲ ਨੇ ਵਰਖਾ ਕਰ ਦੇਣੀ ਹੈ, ਮੌਸਮ ਬਦਲ ਜਾਣਾ ਹੈ, ਬਦਲੇ ਹੋਏ ਮੌਸਮ ਵਿੱਚ ਕਰੂੰਬਲਾਂ ਫੁੱਟ ਪੈਣੀਆਂ, ਐਂ ਹਰਿਆਵਲ ਹੋ ਜਾਣੀ ਚਾਰੇ ਪਾਸੇ। ਲੇਕਿਨ ਜਿਹੜਾ ਟੁੱਟ ਗਿਆ, ਹਰ ਜੇਠ ਜਿਹੜਾ ਦਾ ਰੋੜੀਏ ਦੀ ਗੱਲ ਤਾਂ ਹੀ ਕੀਤੀ ਨਾ, ਉਹਦੇ ਨਾਲ ਜੁੜਨਾ ਚਾਹੀਦਾ। ਜੁੜਨ ਦਾ ਮਤਲਬ ਹੈ ਜਿਹੜਾ ਜੁੜਿਆ ਉਹਦੀ ਸੰਭਾਵਨਾ ਹੈ, ਅੱਜ ਨਹੀਂ ਕੱਲ ਉਹਦੇ 'ਚ ਕਰੂੰਬਲਾਂ ਫੁੱਟਣਗੀਆਂ, ਆਨੰਦ ਦੀਆਂ, ਖੁਸ਼ੀਆਂ ਦੀਆਂ, ਖੇੜਿਆਂ ਦੀਆਂ, ਖੁਸ਼ਬੂਆਂ ਦੀਆਂ, ਜੀਵਨ ਆਨੰਦਮਈ ਹੋ ਜਾਏਗਾ, ਸਵਰਗਮਈ ਹੋ ਜਾਏਗਾ। ਲੇਕਿਨ ਜਿਹੜਾ ਆਪਣੇ ਮੂਲ ਨਾਲੋਂ ਟੁੱਟ ਗਿਆ, ਟੁੱਟੀ ਹੋਈ ਡਾਹਣੀ ਜਿਹੜੀ ਹੈ, ਇੱਕ ਤਾਂ ਉਹਦੇ 'ਚ ਲਚਕ ਖਤਮ ਹੋ ਗਈ, ਸੁੱਕ ਗਈ, ਸਭ ਕੁਝ ਝੜ ਗਿਆ, ਹੁਣ ਉਹਦੇ ਹਰੇ ਹੋਣ ਦਾ ਕੋਈ ਚਾਂਸ ਨਹੀਂ ਰਹਿ ਜਾਂਦਾ, ਆਕੜ ਹੋ ਜਾਂਦੀ। ਹਾਂ, ਉਹਨੂੰ ਮਰੋੜ ਦਾ ਜਦਰ ਟੁੱਟ ਜਾਏਗੀ, ਝੁਕੇਗੀ ਨਹੀਂ, ਤੇ ਝੁਕਣ ਵਾਲਾ ਹੀ ਪਾ ਸਕਦਾ। ਇਹ ਆਕੜ ਦਾ ਇਹ ਹੋਂ ਦਾ ਕਿੱਲਾ ਤੇ ਮੇਰਾ ਮਾਲਕ ਕਹਿੰਦਾ ਕੱਟ ਦਿਆ ਤੇ ਜੁੜ ਜਾਓ ਨਿਰੰਕਾਰ ਦੇ ਨਾਲ। ਅਸੀਂ ਕਿਰਤ ਕਰਮ ਕੇ ਵਿਛੜ ਗਏ ਤੇ ਅਸੀਂ ਵਿਕਾਰਾਂ ਦੇ ਟੇਟੇ ਚੜ ਗਏ, ਤੇ ਅਰਦਾਸ ਬੇਨਤੀ ਨਿਕਲੀ ਕਰ ਕਿਰਪਾ ਮਿਲੋ ਰਾਮ। ਹੇ ਅਕਾਲ ਪੁਰਖ ਅੰਤਜਾਮੀ ਰਮੇ ਹੋਏ, ਕਿਰਪਾ ਕਰੋ ਮੈਨੂੰ ਆਪਣੇ ਨਾਲ ਮਿਲ ਲਓ। ਇੱਥੇ ਵੀ ਉਹੀ ਜ਼ਿਕਰ ਹੈ, ਸਾੜ ਤਪੰਦਾ ਤਿਸ ਲੱਗੇ ਹਰ ਨਾਹ ਨਾ ਜਿੰਨਾ ਪਾਸ, ਜਗਜੀਵਨ ਪੁਰ ਤਿਆਗ ਕੈ ਮਾਨਸ ਸੰਧੀ ਆਸ। ਅਸੀਂ ਸੱਚੇ ਨਾਮ ਦੀ ਓਟ ਛੱਡਤੀ, ਸੱਚੇ ਗੁਰੂ ਦੀ ਆਸ ਛੱਡ ਕੇ ਤੇ ਹੋਰ ਬਥੇਰੇ ਆਪਣੇ ਸਹਾਇਕ ਬਣਾਉਣ ਦਾ ਯਤਨ ਕੀਤਾ ਹੈ। ਕਦੀ ਕਿਸੇ ਡੇਰੇ ਦੇ ਸਾਧ ਦੇ ਚਟੇਟੇ ਚੜ ਗਏ, ਕਦੀ ਕਿਸੇ ਦੇ ਚੜ ਗਏ। ਮਨਮੁੱਖ ਹੋਏ ਬੰਦੇ ਦਾ ਬੰਦਾ ਵਾਲੀ ਅਵਸਥਾ ਬਣ ਜਾਂਦੀ ਹੈ। ਸੱਚੇ ਸਤਿਗੁਰ ਨੂੰ ਛੱਡ ਦਿੰਦਾ ਇਨਸਾਨ, ਨਹੀਂ ਪਛਾਣ ਸਕਦਾ ਲੜ ਦਰ ਤੇ, ਫਿਰ ਕਦੀ ਕਿਸੇ ਦਰ ਤੇ ਝੋਲੀ ਅੜਦਾ, ਕਦੀ ਕਿਸੇ ਦਰ ਤੇ ਝੋਲੀ ਅੜਦਾ, ਪਰ ਇਹ ਖਿਆਲ ਜਿੱਥੋਂ ਪੈਣੀ ਉੱਥੋਂ ਪੈਣੀ, ਦੱਦਾ ਦਾਤਾ ਏਕ ਹੈ। ਸਿੱਖ ਰੋਜ਼ ਪੜ੍ਹਦਾ ਤੇ ਇਹ ਪੰਕਤੀ ਕਈ ਵਾਰੀ ਪੜ੍ਹਦਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਉਹ ਸਭ ਨੂੰ ਦਿੰਦਾ, ਅਕਿਰਤ ਕਣਾ ਨੂੰ ਪਾਲਦਾ ਤੇ ਦਿੰਦਾ ਕੀ ਹੈ, ਘਰ ਤਾਂ ਤੇਰੇ ਸਭ ਕੁਛ ਹੈ, ਉਹਦੇ ਘਰ ਸਭ ਕੁਝ ਹੈ। ਨਾਮ ਮੰਗੋ, ਦਾਨ ਮੰਗੋ, ਸੰਸਾਰ ਦੇ ਪਦਾਰਥ ਮੰਗੋ, ਤੁਹਾਡੀ ਬਿਰਤੀ ਹੈ।
ਅਸੀਂ ਸੰਸਾਰ ਦੇ ਪਦਾਰਥ ਹੀ ਬਹੁਤੇ ਗੁਰੂ ਕੋਲ ਮੰਗਦੇ ਹਾਂ, ਸੁੱਖ ਸ਼ਾਂਤੀ ਵੀ ਨਾਲ ਮੰਗ ਲੈਣੀ ਚਾਹੀਦੀ। ਮੰਗਣਾ ਮੰਗਣ ਨਿੱਕਾ ਹਰ ਜਸ ਗੁਰ ਤੇ ਮੰਗਣਾ, ਜੇ ਮੰਗਣਾ ਹੀ ਆ ਨਾ, ਹਰੀ ਜਸ ਮੰਗ ਲਓ, ਸਭ ਕੁਝ ਆ ਜਾਣਾ ਉਹਦੇ ਵਿੱਚ, ਸਭ ਕੁਝ ਜੋ ਉਹਦੇ ਘਰ ਹੈ ਉਹਦੇ ਮਾਲਕ ਤੁਸੀਂ ਹੋ ਜਾਣਾ। ਨੌ ਦੀਦੀ 18 ਸਦੀ ਪਿੱਛੇ ਲੱਗੀਆਂ ਫਿਰੇ ਕਿਹਦੇ, ਜੋ ਹਰ ਹਰ ਸਦਾ ਧਿਆਏ, ਜੋ ਨਿਰੰਕਾਰ ਦੇ ਨਾਮ ਨਾਲ ਆਪਣੀ ਸਾਂਝ ਬਣਾ ਲੈਂਦਾ। ਇੱਕ ਗੱਲ ਚੇਤੇ ਰੱਖ ਲਓ, ਜਿੰਨਾ ਹੋ ਸਕੇ, ਜਿੱਥੇ ਹੋ ਸਕੇ, ਜਿਵੇਂ ਹੋ ਸਕੇ, ਬੈਠਿਆਂ ਤੁਰਦਿਆਂ ਚੱਲਦਿਆਂ ਫਿਰਦਿਆਂ ਨਿਰੰਕਾਰ ਦੇ ਨਾਮ ਨੂੰ ਜਪ ਲਿਆ ਕਰੋ, ਜਿੰਨਾ ਕੁਝ ਜਪ ਜਬਾਨ ਜੀਵ ਨਾਲ ਕੋਈ ਵੀ ਨਾਂ ਉਚਾਰ ਲਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਰਾਮ, ਜੋ ਵੀ ਤੈਨੂੰ ਚੰਗਾ ਲੱਗੇ ਉਹਦੇ ਨਾਲ ਜੁੜੇ ਰਹਿਣਾ। ਜਿਉਂ ਜਿਉਂ ਸਿਮਰਨ ਕਰੋਗੇ ਤਿਉਂ ਤਿਉਂ ਨੇੜਤਾ ਬਣੇਗੀ, ਗੁਣ ਆਉਣਗੇ, ਨਿਰੰਕਾਰ ਦੇ ਗੁਣ ਕਹਿ ਕਹਿ ਕੇ ਗੁਣ ਕਹਿ ਗੁਣੀ ਸਮਾਵਣਿਆਂ ਦੀ ਅਵਸਥਾ ਸੱਚੇ ਪਾਤਸ਼ਾਹ ਅਸੀਂ ਕਹਿਣ ਲੱਗੇ, ਨਿਰੰਕਾਰ ਬਖਸ਼ ਕਰ ਜਗਜੀਵਨ ਪੁਰਖ ਤਿਆਗ ਕੇ ਮਾਣ ਸੰਧੀ ਆਸ, ਮਾਨਸ ਕੋਲੋਂ ਮੰਗਦੇ ਫਿਰਦੇ ਨਹੀਂ ਭਾਈ ਮੰਗਣਾ, ਤੇ ਇੱਕ ਨਿਰੰਕਾਰ ਕਰੋ ਮੰਗੋ ਜਿਹਦੇ ਕੋਲ ਸਭ ਕੁਛ ਹੈ। ਜਦੋਂ ਅਸੀਂ ਆਂਢ ਗੁਆਂਢ ਪੈ ਜਾਂਦੇ ਹਾਂ ਉਦੋਂ ਛੋਟੇ ਛੋਟੇ ਇਹਨਾਂ ਸਾਧਾਂ ਕੋਲ ਜਾਣਾ ਸ਼ੁਰੂ ਕਰ ਦਿੰਦੇ, ਫਿਰ ਅਸੀਂ ਅਸਲ ਆਪਣੇ ਮੁਰਸ਼ਦ ਨਾਲੋਂ ਅਸਲ ਟਿਕਾਣੇ ਨਾਲੋਂ ਟੁੱਟ ਜਾਂਦੇ, ਅਸੀਂ ਕੁਰਾਹੇ ਪੈ ਜਾਂਦੇ। ਦੋਹੇ ਭਾਏ ਵਗੁੱਚੀ ਹੈ ਗੱਲ ਪਈ ਸਜਮ ਕੀ ਫਾ, ਜਦੋਂ ਦੁਬਧਾ ਆ ਗਈ ਸਾਡੇ ਮਨ ਚ, ਨਿਰੰਕਾਰ ਨੂੰ ਛੱਡ ਕੇ ਮਾਇਆ ਦੇ ਪਿੱਛੇ ਪੈ ਗਏ ਤੇ ਹੋਰਨਾਂ ਦੀ ਝੋਲੀ ਵਿੱਚ ਜਾ ਪਏ, ਮੱਥੇ ਟੇਕਣੇ ਸ਼ੁਰੂ ਕਰ ਦਿੱਤੇ, ਫਿਰ ਵਗੁੱਚਾ ਆਏਗਾ, ਫਿਰ ਮਿਲਾਪ ਨਹੀਂ ਮਿਲਦਾ। ਮਿਲਾਪ ਨਿਰੰਕਾਰ ਦੇ, ਨਿਰੰਕਾਰ ਦੇ ਨਾਮ ਨਾਲ ਉਹਦੇ ਗੁਣਾਂ ਨੂੰ ਗ੍ਰਹਿਣ ਕੀਤਿਆਂ ਸਿੱਖਿਆ ਗੁਰੂ ਘਰ ਦੇ ਚ ਵਸਾਇਆ ਮਿਲਦੀ ਹੈ। ਜਿਹਾ ਬੀਜੈ ਸੋਲਣੇ ਮੱਥੇ ਜੋ ਲਿਖਿਆਸ, ਫਿਰ ਉਹੀ ਗੱਲ ਕੀਤੀ ਕਿ ਜੋ ਅਸੀਂ ਬੀਜਦੇ ਹਾਂ, ਸੋ ਲੁਣੇ ਲੁਣਿਆਂ ਦੇ ਵੱਢਣਾ, ਲੁਣਮਿਆ ਖੇਤਾ, ਅਸੀਂ ਉਹੀ ਵੱਢਾਂਗੇ। ਇਸ ਲਈ ਕਰਮਾਂ ਉੱਪਰ ਨਿਬੜੇ ਹੈ, ਕਰਮ ਕਿਹੋ ਜਿਹੇ ਨੇ ਸਾਡੇ, ਇਹ ਪਿਛਲੇ ਜਨਮਾਂ ਦੀ, ਮੈਂ ਇਸ ਜਨਮ ਦੀ ਗੱਲ ਕਰਾਂ, ਅੱਜ ਤੀਕ ਜੋ ਕੀਤਾ ਉਹ ਪ੍ਰਾਪਤ ਹੋਣਾ। ਜੇ ਕੋਈ ਸਟੱਡੀ ਪੜ੍ਹਾਈ ਕਰ ਲਈ ਤਾਂ ਡਿਗਰੀ ਮਿਲ ਜਾਣੀ ਹੈ, ਨੌਕਰੀ ਵੀ ਮਿਲ ਜਾਏ, ਉਹੋ ਜਿਹਾ ਨੌਲੇਜ ਮਿਲਣਾ ਜਿਹੋ ਜਿਹਾ ਗ੍ਰਹਿਣ ਕੀਤਾ। ਜਿਹਨੇ ਚੋਰੀਆਂ ਡਾਕੇ ਸਿੱਖ ਲਏ ਤੇ ਕੁਦਰਤੀ ਹੈ ਵੀ ਉਹ ਅੱਜ ਨਹੀਂ ਤੇ ਕੱਲ੍ਹ ਫਸੇਗਾ, ਫਸੇਗਾ ਜੇਲ੍ਹ 'ਚ ਜਾਏਗਾ ਜਾਏਗਾ, ਐਸੀ ਅਵਸਥਾ। ਜਿਹਾ ਬਿਜੇ ਸੋਲਣ ਦਾ ਮਕਸਦ ਇਹ, ਗੁਰੂ ਪਾਤਸ਼ਾਹ ਰਹਿਮ ਕਰ ਰਹੇ ਨੇ, ਰਹਿਣ ਵਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਤਾ। ਅਜਿਹੇ ਲੋਕ ਜਿਹੜੇ ਸੱਚ ਨਾਲੋਂ ਟੁੱਟ ਗਏ, ਨਿਰੰਕਾਰ ਨਾਲੋਂ ਟੁੱਟ ਗਏ, ਉਹਨਾਂ ਦੀ ਉਮਰਾਂ ਰੂਪੀ ਰਹਿਣ ਜਿਹੜੀ ਹੈ ਉਹ ਵਿਅਰਥ ਚਲੀ, ਕਿਸੇ ਲੇਖੇ ਨਾ ਲੱਗੀ, ਬਲਕਿ ਪਾਪਾਂ ਦਾ ਬੋਝ ਆਪਣੇ ਸਿਰ ਤੇ ਹੋਰ ਬੰਨ ਲਿਆ। ਜਿਨ ਕਉ ਸਾਧੂ ਭੇਟੀਏ ਸੇ ਦਰ ਗਏ ਹੋਏ ਖਲਾਸ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਗਏ, ਮੰਨੇ ਗਏ, ਕਰ ਕਿਰਪਾ ਪ੍ਰਵਾਪਣੀ, ਤੇਰੇ ਦਰਸ਼ਨ ਹੋਏ ਪਿਆਸ। ਫਿਰ ਅਰਦਾਸ ਬੇਨਤੀ ਨਿਕਲੀ ਜੀਵ ਦੇ ਹਿਰਦੇ ਵਿੱਚੋਂ, ਸੱਚੇ ਪਾਤਸ਼ਾਹ ਫਿਰ ਰਹਿਮਤ ਕਰ। ਅਰਦਾਸ ਇਹ ਹੈ ਸੱਚੇ ਪਾਤਸ਼ਾਹ ਕਿ ਤੂੰ ਕਿਰਪਾ ਕਰਕੇ ਤੇ ਸਾਨੂੰ ਆਪਣੇ ਦਰਸ਼ਨ ਬਖਸ਼। ਪ੍ਰਭ ਤੁਧ ਬਿੰਦੂ ਜਾ ਕੋ ਨਹੀਂ, ਨਾਨਕੀ ਅਰਦਾਸ। ਸਾਡੀ ਅਰਦਾਸ ਬੇਨਤੀ, ਹੇ ਮੇਰੇ ਮਾਲਕ, ਤੇਰੇ ਤੋਂ ਬਿਨਾਂ ਮੇਰੀ ਸਹਾਇਤਾ ਕਰਨ ਵਾਲਾ, ਮੈਨੂੰ ਮਾਰਗ ਤੇ ਪਾਉਣ ਵਾਲਾ, ਮੈਨੂੰ ਮੱਤ ਤੇ ਦੇਣ ਵਾਲਾ ਕੋਈ ਨਹੀਂ ਹੈ। ਜਦੋਂ ਐਸੀ ਅਵਸਥਾ ਬਣ ਗਈ, ਗੁਰੂ ਕਿਰਪਾ ਕਰਕੇ ਤੇ ਨਾਮ ਦੀ ਦਾਤ ਬਖਸ਼ ਦਿੰਦਾ ਹੈ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਉਹਨਾਂ ਦੀ ਇਹ ਹਾੜ ਦਾ ਮਹੀਨਾ ਸੁਹਾਵਣਾ ਹੋ ਜਾਂਦਾ ਹੈ, ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨਾਲ ਸ਼ੁਭ ਗੁਣਾਂ ਨਾਲ ਸਾਂਝ ਪਾ ਲਈ। ਇਹ ਅੱਜ ਦੇ ਇਸ ਪਾਵਨ ਜੋ ਸੰਗਰਾਂਦ ਦਾ ਸਾਲ ਦੀ ਪ੍ਰੰਪਤਾ ਹੈ ਇਸ ਮਹੀਨੇ ਦੀ, ਉਹਦੇ ਪਹਿਲੇ ਦਿਨ ਸਾਨੂੰ ਸਮਝਾਉਣਾ ਕੀਤਾ ਕਿ ਆਪਣੇ ਜੀਵਨ ਰੂਪੀ ਅਸਾੜ ਨੂੰ ਜੇ ਤੂੰ ਚਾਹੁੰਦਾ ਸੁਹਾਵਣਾ ਹੋ ਜਾਏ, ਸੁਹੰਦਾ ਹੋ ਜਾਏ ਸਾਡਾ ਜੀਵਨ, ਤੇ ਉਹਦੇ ਲਈ ਇੱਕੋ ਇੱਕ ਤਰੀਕਾ ਹੈ, ਉਹ ਹੈ ਨਿਰੰਕਾਰ ਦੇ ਨਾਮ ਨਾਲ ਸਾਂਝ ਜਿਹੜੀ ਹੈ ਉਹ ਪਾ ਲੈਣੀ। ਗੁਰੂ ਕਿਰਪਾ ਕਰੇ ਅਸੀਂ ਪ੍ਰੇਰਣਾ ਲੈ ਕਰਕੇ ਤੁਰਨਾ ਸ਼ੁਰੂ ਕਰੀਏ। ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਜਾਣਦੇ ਵੀ ਹਾਂ, ਮਨ ਜਾਣ ਸਭ ਬਾਤ ਜਾਣਦੇ ਹਾਂ, ਸਿਮਰਨ ਕਰਨਾ ਚਾਹੀਦਾ ਹੈ, ਪਰ ਅੱਜ ਕਰਾਂਗੇ, ਕੱਲ੍ਹ ਕਰਾਂਗੇ, ਕੱਲ੍ਹ ਨਹੀਂ ਪਰਸੋਂ ਕਰਾਂਗੇ, ਮੈਂ ਆਹ ਕਰਮ ਕਰ ਲਵਾਂ ਫਿਰ ਕਰਾਂਗੇ,
ਗੁਰਬਾਣੀ ਨੂੰ ਕਿਤਿਓਂ ਪੜ੍ਹ ਲਓ, ਹਰ ਥਾਂ ਤੇ ਵਾਰ ਵਾਰ ਉਹਨਾਂ ਨੇ ਕੇਵਲ ਤੇ ਕੇਵਲ ਨਾਮ ਸਿਮਰਨ ਤੇ ਜ਼ੋਰ ਦਿੱਤਾ ਭਾਈ। ਨਾਮ ਚੱਲਦਿਆਂ ਫਿਰਦਿਆਂ ਸੁੱਤਿਆਂ ਜਾਗਦਿਆਂ ਹਰ ਵਕਤ। ਤੇ ਇਸ ਪਾਵਨ ਵਾਰ ਦੀ ਜਿਹੜੀ ਅੱਜ ਪੌੜੀ ਤੇ ਸਲੋਕ ਨੇ, ਇਹਦੇ ਵਿੱਚ ਵੀ ਇਹੀ ਵਿਸ਼ਾ ਜਿਹੜਾ ਭੁਗਤਾਇਆ ਗਿਆ। ਨਿਰੰਕਾਰ ਨੇ ਸੰਸਾਰ ਤੇ ਸਵਾਸਾਂ ਦੀ ਪੂੰਜੀ ਦੇਖ ਕਰਕੇ ਵਣਜ ਕਰਨ ਲਈ ਭੇਜਿਆ ਸਾਨੂੰ ਜੀਵਨ ਨੂੰ। ਹੁਣ ਵਣਜ ਕਿਹੋ ਜਿਹਾ ਕਰਨਾ? ਸੰਸਾਰ ਤੇ ਅਸੀਂ ਜੀਵ ਆਪਣੇ ਸਵਾਸ ਖਰਚ ਖਰਚ ਕੇ ਤੇ ਕੁਝ ਤੇ ਵਿਕਾਰ ਇਕੱਠੇ ਕਰੀ ਜਾਂਦੇ ਨੇ, ਕੋਈ ਨਿਰੰਕਾਰ ਦੇ ਗੁਣ ਹੀਰੇ ਨਾਮ ਨਾਲ ਸਾਂਝ ਆਪਣੀ ਪਾ ਲੈਂਦੇ ਨੇ। ਸੱਚੇ ਪਾਤਸ਼ਾਹ ਤੇ ਜ਼ਿਕਰ ਕਰਦੇ ਨੇ, ਸਾ ਚਲੇ ਵਣ ਜਾ ਰਿਹਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪਾਵਨ ਸਲੋਕ ਹੈ, ਸਾ ਚਲੇ ਵਣ ਜਾ ਰਿਹਾ ਲਿਖਿਆ ਦੇਵੈ ਨਾਲ। ਨਿਰੰਕਾਰ ਦੇ ਭੇਜੇ ਹੋਏ ਇਹ ਵਣਜਾਰੇ ਉਸ ਵੱਡੇ ਸ਼ਾਹ ਦੇ ਵਣਜ ਕਰਨ ਲਈ ਆਏ ਨੇ ਤੇ ਆਪਣੇ ਕਰਮਾਂ ਮੁਤਾਬਕ ਜੋ ਲਿਖੇ ਗਏ ਨੇ ਮੱਥੇ ਤੇ ਉਹਨਾਂ ਮੁਤਾਬਕ ਇਹ ਲੇਖਾ ਜੋਖਾ ਕਰਦੇ ਹੋਏ ਵਣਜ ਕਰਦੇ ਨੇ। ਲਿਖੇ ਉੱਪਰ ਹੁਕਮ ਹੋਏ ਲਈਏ ਵਸਮਾਲ, ਉਹਦੇ ਮੁਤਾਬਕ ਹੀ ਨਿਰੰਕਾਰ ਨੇ ਭੇਜੇ ਨੇ ਤੇ ਹੁਣ ਤੁਹਾਡੇ ਵੱਸ ਹੈ। ਲਈਏ ਵਸਤ ਸੰਭਾਲ, ਇਹਨਾਂ ਆਪਣੇ ਜੋ ਰਾਸ ਲੈ ਕਰਕੇ ਪਹੁੰਚੇ ਹਾਂ ਉਹਨੂੰ ਸਾਸ ਸਾਸ ਕਰਕੇ ਕਿਵੇਂ ਸੰਭਾਲਣਾ ਹੈ। ਵਸਤ ਲਈ ਬਣ ਜਾ ਰਹੀ ਵੱਖਰ ਵਧਾ ਪਾਏ, ਹੁਣ ਵਣਜਾਰੇ ਨੇ ਆ ਕਰਕੇ ਸੰਸਾਰ ਤੇ ਵਣਜ ਕੀਤਾ ਹੈ। ਜੋ ਵੀ ਉਹਨੇ ਖੱਟਿਆ, ਜਿਹੋ ਜਿਹੇ ਕਰਮ ਕੀਤੇ, ਜਿਹੋ ਜਿਹੀ ਪੂੰਜੀ ਉਹਨੇ ਪੂੰਜੀ ਤੇ ਇੱਕ ਹੀ ਖਰਚੀ, ਉਹਦੇ ਵਿੱਚੋਂ ਕਮਾਇਆ ਕੀ ਹੈ, ਉਹ ਵੱਧਾ ਆਪਣੇ ਪੱਲੇ ਨਾਲ ਬਣ ਲਿਆ, ਉਹ ਲੇਖੇ ਵਿੱਚ ਪੈ ਗਿਆ, ਉਹਦਾ ਮਾਲਕ ਬਣ ਗਿਆ। ਜੇ ਗੁਣ ਕਮਾਲ ਹੈ ਤੇ ਗੁਣਾਂ ਦਾ ਮਾਲਕ ਬਣਿਆ, ਜੇ ਔਗੁਣ ਕਮਾਲ ਹੈ ਤੇ ਔਗੁਣਾਂ ਦਾ ਮਾਲਕ ਬਣ ਗਿਆ। ਕਈ ਲਾਹ ਲੈ ਚਲੇ, ਕੋਈ ਤੇ ਲਾਹਾ ਲੈ ਗਿਆ ਇਹਨਾਂ ਸਵਾਸਾਂ ਨੂੰ ਖਰਚ ਕੇ, ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਲਈ, ਗੁਣਾਂ ਨਾਲ ਸਾਂਝ ਪਾ ਲਈ, ਸ੍ਰਿਸ਼ਟੀ ਦੀ ਰਚਨਾ ਨੂੰ ਵੇਖ ਵੇਖ ਕੇ ਖੁਸ਼ ਹੋਏ, ਮਨੁੱਖਤਾ ਦੀ ਪਰਵਰਤਗਾਰ ਦੇ ਬਣਾਏ ਹੋਏ ਇਸ ਕਾਇਨਾਤ ਨੂੰ ਹੋਰ ਸਵਾਰਨ ਦਾ ਯਤਨ ਕੀਤਾ ਹੈ, ਹੋਰ ਸੁਹਾਵਣਾ ਹੋ ਜਾਏ। ਦਰਖਤਾਂ ਨੂੰ ਵੇਖਿਆ ਵੀ ਹਵਾ ਦਿੰਦੇ ਨੇ, ਹੋਰ ਚਾਰ ਲਾ ਦਿੱਤੇ, ਕਿਤੇ ਪਾਣੀ ਪਿਆਉਣ ਦਾ ਪ੍ਰਬੰਧ ਕਰਤਾ, ਕਿਤੇ ਖੂਹਾਂ ਦਾ ਪ੍ਰਬੰਧ ਕੀਤਾ, ਪਰਪਕਾਰ ਦੀ ਗੱਲ ਕਰਤੀ, ਕੋਈ ਪਛੜ ਗਿਆ ਉਹਨੂੰ ਬਾਂਹ ਫੜ ਕੇ ਨਿਰੰਕਾਰ ਦੇ ਦਰ ਤੇ ਲੈ ਆਉਂਦਾ, ਉਹ ਨਿਰੰਕਾਰ ਦੀ ਬਾਤ ਸਿਖਾ ਦਿੱਤੀ। ਇਹ ਲੋਕ ਫਿਰ ਲਾਹਾ ਲੈ ਗਏ, ਪੂੰਜੀ ਖਰਚੀ ਹੈ ਸਵਾਸਾਂ ਦੀ। ਕੇ ਲਾਹਾ ਲੈ ਚਲੇ ਇੱਕ ਚੱਲੇ ਮੂਲ ਗਵਾਏ, ਤੇ ਇੱਕ ਨਾ ਨੇ ਜਿਹੜਾ ਪੱਲੇ ਸਵਾਸ ਉਹ ਵੀ ਖਤਮ ਕਰ ਲਿਆ ਤੇ ਹਾਸਲ ਵੀ ਕੁਝ ਨਹੀਂ ਕੀਤਾ ਵਿਕਾਰਾਂ ਤੋਂ ਬਿਨਾਂ। ਇਹ ਤਾਂ ਰਹਿਮਤ ਹੋ ਜਾਏ ਮਾਲਕ ਦੀ। ਸਾਹ ਦਾ ਕੋਈ ਕੀਮਤ ਥੋੜਾ ਹੈ, ਪਤਾ ਉਦੋਂ ਲੱਗਦਾ ਹੈ ਜਦੋਂ ਹਸਪਤਾਲ ਵਿੱਚ ਡਾਕਟਰ ਸਾਨੂੰ ਆਕਸੀਜਨ ਲਾ ਦਿੰਦੇ ਨੇ ਤੇ ਅਸੀਂ ਤਰਲੇ ਲੈਂਦੇ ਹਾਂ ਵੀ ਜਿਵੇਂ ਕਿਵੇਂ ਕੁੱਲ ਪਲ ਕੁਝ ਪਲ ਹੋਰ ਕੱਢ ਲਏ, ਮੁੰਡਾ ਨਹੀਂ ਆਇਆ, ਕੁੜੀ ਨਹੀਂ ਆਈ, ਗੱਲ ਕਰ ਲਵੇ ਇੱਕ ਵਾਰ, ਫਿਰ ਪਤਾ ਲੱਗਦਾ ਸਵਾਸਾਂ ਦਾ ਕੀਮਤ ਕੀ ਸੀ, ਅਸੀਂ ਕਿਵੇਂ ਗਵਾ ਲਏ। ਸੱਚੇ ਪਾਤਸ਼ਾਹ ਰਹਿਮਤ ਕਰੇ, ਇਸੇ ਲਈ ਹਰ ਪਲ ਨੂੰ ਵਰਤਮਾਨ ਵਿੱਚ ਜਿਉਣ ਦੀ ਗੱਲ ਕੀਤੀ, ਵਰਤਮਾਨ ਵਿੱਚ ਨਾਲ ਨਾਲ ਸਿਮਰਨ ਤੇ ਨਾਲ ਨਾਲ ਕਮਾਈ, ਕਿਰਤ ਕਰਨੀ ਤੇ ਨਾਮ ਜਪਣਾ ਇਹ ਨਾਲ ਨਾਲ ਹੈ, ਵਰਨਾ ਕੁਛ ਲੇਖੇ ਨੇ। ਪ੍ਰੇਮ ਜੀ ਦਾ ਪਾਵਨ ਬਚਨ ਹੈ ਨਾ, ਕੀਚੜਾ ਆਟਾ ਗਿਰ ਪਰੇ ਉਹ ਕਸ਼ੂ ਨੂੰ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਬੜੀ ਮਗਰੋਂ ਸਮਝ ਲੱਗੀ ਇਸ ਬਾਤ ਦੀ। ਕਿਸੇ ਸਿਆਣੀ ਨੇ ਆਟਾ ਪੀਠਾ ਕਿਸੇ ਚੱਕੀ ਤੇ ਅੰਡ ਗੁਣ ਪੀਸ ਕੇ ਘਰ ਨੂੰ ਜਾ ਰਹੀ ਹੈ, ਅੱਗੇ ਚਿੱਕੜ ਹੈ ਸਿਰ ਤੇ ਰੱਖਿਆ ਹੋਇਆ, ਚਿੱਕੜ ਦੇ ਵਿੱਚ ਪਾਰ ਕਰਨ ਲੱਗੀ ਹੰਬਲਾ ਮਾਰ ਕੇ ਤੇ ਉਹ ਗੰਢ ਖੁੱਲ ਗਈ, ਚਿੱਕੜ ਵਿੱਚ ਡਿੱਗ ਪਿਆ, ਕੀਚੜ ਆਟਾ ਗਿਰ ਪਰੇ ਉਹ ਕਸ਼ੂ ਨਾ ਆਇਓ ਹੱਥ, ਹੁਣ ਹੱਥ ਕੀ ਆਉਣਾ। ਤੇ ਨਾਲ ਹੀ ਕਹਿੰਦੇ ਪੀਸਤ ਪੀਸਤ ਚਾਬਿਓ, ਜੋ ਜਦੋਂ ਪੀਂਦੀ ਪਈ ਸੀ ਨਾ, ਚਾਰ ਦਾਣੇ ਮੂੰਹ ਚ ਪਾ ਲਏ, ਛੋਲਿਆਂ ਦੇ ਪਾ ਲਏ, ਭਾਵੇਂ ਕਣਕ ਦੇ ਪਾ ਲਏ, ਭਾਵੇਂ ਚੌਲਾਂ ਦੇ ਪਾ ਲਏ, ਉਹੀ ਪੱਲੇ ਰਹਿ ਗਏ। ਇਸ ਲਈ ਗੁਰਮੁਖ ਪਿਆਰੋ ਜੀਵਨ ਨੂੰ ਨਾਲ ਨਾਲ ਹੀ ਨਿਰੰਕਾਰ ਨਾਲ ਜੋੜਨਾ ਵੀ ਆਹ ਕਰਕੇ ਤੇ ਆਹ ਕਰਕੇ ਨਹੀਂ ਪਾਈ, ਸਭ ਤੋਂ ਜ਼ਰੂਰੀ ਕੰਮ ਹੀ ਸਿਮਰਨਾ ਹੈ, ਬਾਕੀ ਕੋਈ ਰਹਿੰਦਾ ਰਹਿ ਜਾਏ। ਪਰ ਸਾਡੀ ਅਵਸਥਾ ਵੀ ਕੋਈ ਨਹੀਂ, ਇਹ ਕੰਮ ਅਖੀਰ ਤੇ ਰੱਖ ਲਿਆ, ਤਰਤੀਬ ਉਲਟੀ ਕਰ ਲਈ ਅਸਾਂ, ਜਿਹੜਾ ਕੰਮ ਪਹਿਲਾਂ ਕਰਨ ਵਾਲਾ ਅਖੀਰ ਤੇ ਸੁੱਟ ਲਿਆ,
ਅਖੀਰ ਦਾ ਪਤਾ ਨਹੀਂ ਕੱਲ੍ਹ ਜਾਪੇ ਆਉਣਾ ਕਿ ਨਹੀਂ ਆਉਣਾ, ਸਾਹ ਦਾ ਪਤਾ ਕੋਈ ਕੀ ਬਣ ਜਾਣਾ ਸਾਡੇ ਨਾਲ, ਕਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਣੀ, ਕਿੰਨੀ ਲੈ ਕੇ ਆਏ ਪਤਾ ਥੋੜ੍ਹਾ ਸਾਨੂੰ ਕੋਈ। ਇਸ ਲਈ ਬਹੁਤੇ ਲੋਕ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਲਾਹਾ ਲੈ ਗਏ, ਇੱਕ ਚੱਲੇ ਮੂਲ ਗਵਾਏ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਏ, ਬਸ ਗੁਰਮੁਖ ਤੇ ਮਨਮੁਖ ਦੀ ਖੇਡ ਸਾਰੀ ਹੈ। ਥੋੜਾ ਕਿਨੇ ਨਾ ਮੰਗਿਓ ਕਿਸ ਕਹੀ ਐਸਾ ਵਾਸ। ਹੁਣ ਮਨਮੁਖ ਨੇ ਵੀ ਜੇ ਕੁਛ ਮੰਗਿਆ ਬੇਅੰਤ ਮੰਗਿਆ, ਉਹਦੀ ਮੰਗਾਂ ਵੀ ਬੇਅੰਤ ਨੇ, ਉਹ ਰੱਜ ਦਾ ਨਹੀਂ, ਉਹਦਾ ਯਤਨ ਹੁੰਦਾ ਵੀ ਆਹ ਵੀ ਹਾਸਲ ਕਰ ਲਾਂ, ਆਹ ਵੀ ਲੈ ਲਾਂ, ਰਾਜਪਾਲ ਸਭ ਕੁਝ ਹੀ ਲੈਣਾ ਚਾਹੁੰਦਾ ਵੀ ਸਾਰਾ ਕੁਝ ਮੇਰੇ ਪੱਲੇ ਪੈ ਜੇ, ਹੋਰ ਕਿਸੇ ਨੂੰ ਮਿਲੇ ਜਾਂ ਨਾ ਮਿਲੇ। ਤੇ ਨਾਮ ਦਾ ਪੁਜਾਰੀ ਵੀ ਨਾਮ ਨੂੰ ਇਕੱਠਾ ਕਰਨ ਦਾ ਯਤਨ, ਉਹ ਵੀ ਚਾਹੁੰਦਾ ਵੀ ਵੱਧ ਤੋਂ ਵੱਧ ਮੈਂ ਸਿਮਰਨ ਕਰ ਲਾਂ, ਰਸ ਆਉਂਦਾ ਉਹਨੂੰ, ਉਹਨੂੰ ਪਛਤਾਵਾ ਹੁੰਦਾ ਜਿਹੜੇ ਸਵਾਸ ਮੇਰੇ ਵਿਰਥੇ ਚਲ ਗਏ, ਕਿਉਂ ਚਲ ਗਏ ਨੇ। ਕਹਿਣ ਲੱਗੇ ਥੋੜਾ ਕਿਨੇ ਨਾ ਮੰਗੇ ਕਿਸ ਕਹੀਏ ਸਾਬਾਸ, ਕਿਨੂੰ ਸ਼ਾਬਾਸ਼ ਦਈਏ, ਮੰਗਦੇ ਸਾਰੇ ਹੀ ਨੇ, ਮਨਮੁਖ ਵੀ ਮੰਗ ਲਿਆ, ਗੁਰਮੁਖ ਵੀ ਮੰਗ ਰਿਹਾ ਹੈ। ਨਦਰ ਤਿਨਾ ਕਹੋ ਨਾਨਕਾ ਜੇ ਸਾਬਤ ਲਾਏ ਰਾਸ। ਅਸਲ ਸਮਝੋ ਉਹਨਾਂ ਤੇ ਨਿਰੰਕਾਰ ਦੀ ਨਦਰ, ਨਦਰ ਨਿਹਾਲ ਵਾਲੀ ਬਾਤ ਹੈ, ਜਿਹੜੇ ਸਵਾਸਾਂ ਦੀ ਪੂੰਜੀ ਖਰਚ ਕੇ ਤੇ ਸਹੀ ਨਿਰੰਕਾਰ ਦੇ ਨਾਮ ਦੀ ਰਾਸ ਨਾਲ ਐਂ ਓਤ ਪੋਤ ਹੋ ਗਏ, ਭੰਡਾਰੇ ਭਰ ਲਏ, ਚੰਗੀ ਤਰ੍ਹਾਂ ਮਾਲੋ ਮਾਲ ਹੋ ਗਏ, ਜਿਨ੍ਹਾਂ ਦੀ ਜ਼ਿੰਦਗੀ ਨਿਰੰਕਾਰ ਦੇ ਲੇਖੇ ਲੱਗ ਗਈ, ਜਿੱਥੇ ਵੀ ਗਏ ਜਿੱਥੇ ਵੀ ਬੈਠੇ ਉਹਦੇ ਵੱਲ ਵੇਖ ਕੇ ਹੋਰ ਕਈ ਰੰਗੇ ਗਏ, ਕਈਆਂ ਦੇ ਛੁੱਟਣ ਦਾ ਕਾਰਨ ਬਣੇ, ਕਈਆਂ ਨੂੰ ਸੰਸਾਰ ਤੋਂ ਤੋੜ ਕੇ ਨਿਰੰਕਾਰ ਨਾਲ ਜੋੜਨ ਦਾ ਕਾਰਨ ਬਣ ਗਏ। ਅਜਿਹੇ ਗੁਰਮੁਖ ਪਿਆਰੇ ਜਿਹੜੇ ਨੇ ਉਹ ਸੰਸਾਰ ਤੇ ਹੈਨ ਵਿਰਲੇ, ਨਾ ਹੀ ਘਣੇ, ਪਰ ਹੈ ਨੇ। ਸੰਗਤ ਵਿੱਚ ਵੀ ਸੱਚੇ ਪਾਤਸ਼ਾਹ ਬੜੇ ਬੜੀਆਂ ਰੰਗੀਆਂ ਰੂਹਾਂ ਮਿਲ ਜਾਂਦੀਆਂ, ਇਸ ਲਈ ਸੰਗਤ ਕਰਨ ਦਾ ਪਤਾ ਨਹੀਂ ਕਿਸ ਬਖਸ਼ੇ ਹੋਏ ਦਾ ਸੰਗ ਹੋ ਜਾਣਾ, ਕਿਸੇ ਤੁਰੇ ਜਾਂਦਿਆਂ ਸਾਨੂੰ ਕੋਈ ਟੋਕ ਕੇ ਤੇ ਸਿੱਧਾ ਮਾਰਗ ਦੇ ਦੇਣਾ, ਪਤਾ ਨਹੀਂ। ਇਸ ਕਰਕੇ ਜਦੋਂ ਕਿਸੇ ਧਰਮ ਸਥਾਨ ਤੇ ਜਾਂਦੇ ਹੋ ਨਾ, ਉਦੋਂ ਮਨ ਬਿਰਤੀ ਨੂੰ ਖੋਲ ਕੇ ਰੱਖੋ, ਪਤਾ ਨਹੀਂ ਕਿੰਨੇ ਤੁਹਾਡੇ ਤੇ ਕਿਵੇਂ ਰਹਿਮਤ ਕਰ ਦੇਣੀ ਹੈ, ਰਹਿਮਤ ਦੇ ਪਾਤਰ ਬਣ ਲਿਆਈਏ, ਸਿੱਖਿਆ ਲੈਣ ਲਈ। ਸਿੱਖ ਹੁੰਦਾ ਜਿਹੜਾ ਸਾਰੀ ਉਮਰ ਸਿੱਖ ਦਾ ਹੀ ਜਾਂਦਾ, ਸਿੱਖ ਦਾ ਹੀ ਜਾਂਦਾ, ਸਿੱਖ ਦਾ ਹੀ ਜਾਂਦਾ, ਆਖਰੀ ਸਵਾਸ ਦੀ ਸਿੱਖਣ ਦੀ ਭਾਵਨਾ ਹਮੇਸ਼ਾ ਚਾਹੀਦੀ। ਤੇ ਇਹ ਲੇਖਾ ਜੋਖਾ ਵੀ ਨਾਲ ਚਾਹੀਦਾ ਵੀ ਮੈਂ ਜਿਹਨੂੰ ਗੁਰੂ ਘਰ ਜਾਂਦਾ ਕੋਈ ਸਿੱਖਿਆ ਵੀ ਕਿ ਨਹੀਂ, ਉਦਾਂ ਦਾ ਹੀ ਮੁੜ ਗਿਆ, ਇਹ ਜ਼ਰੂਰੀ। ਇਹ ਲੇਖਾ ਜੋਖਾ ਜ਼ਰੂਰ ਰੋਜ਼ ਹੀ ਕਰ ਲਿਆ ਕਰੋ ਵੀ ਅੱਜ ਮੈਂ ਕੀ ਸਿੱਖ ਕੇ ਚੱਲਿਆ, ਇਹਦਾ ਮੈਨੂੰ ਕੀ ਫਾਇਦਾ ਹੋਣਾ, ਮੈਂ ਕਿੱਥੇ ਕਿੱਥੇ ਇਹ ਜਿਹੜੀਆਂ ਅੱਜ ਗੱਲਾਂ ਸੁਣੀਆਂ, ਅੱਜ ਗੁਰਬਾਣੀ ਕੀਰਤਨ ਸੁਣਿਆ, ਪਾਠ ਸੁਣਿਆ, ਜੋ ਗੁਰੂ ਨੇ ਕਿਹਾ ਮੇਰੇ ਕਿੱਥੇ ਕਿੱਥੇ ਕੰਮ ਆਉਣਾ, ਚੋਰ ਕੀ ਹਾਮਾ ਭਰੇ ਨਾ ਕੋਈ ਸੁਣ ਕੇ ਤੇ ਚੋਰੀ ਛੱਡ ਦੇਈਏ। ਹੱਕ ਬਗਾਨਾ ਨਾਨਕਾ ਸੁਰਸ ਗਾਏ, ਅਸੀਂ ਹੱਕ ਬਗਾਨੇ ਦੀ ਬਾਤ ਸੁਣ ਕੇ ਤੇ ਜੀਵਨ ਚੋਂ ਹੱਕ ਬਗਾਨਾ ਛੱਡ ਦੇਈਏ, ਇੱਕ ਇੱਕ ਕਰਕੇ ਛੱਡੀਏ ਤੇ ਬਹੁਤਾ ਚਿਰ ਨਹੀਂ ਜੇ ਲੱਗਦਾ, ਗਿਣਤੀ ਦੇ ਹੁੰਦੇ ਨੇ। ਪਰ ਸਾਡੀ ਅਵਸਥਾ ਅਸੀਂ ਜਾਂਦੇ ਹਾਂ, ਸਕੂਨ ਲੈਂਦੇ ਹਾਂ, ਮਨ ਨੂੰ ਤਸੱਲੀ ਹੋ ਗਈ, ਅਸਥਾਨ ਤੇ ਗਏ ਸਾਂ, ਬਾਬੇ ਕੋਲ ਗਏ ਸਾਂ, ਧਰਮ ਸਥਾਨ ਤੇ ਗਏ ਸਾਂ, ਕੀ ਲੈ ਕੇ ਆਏ ਇਹ ਨਹੀਂ, ਬਸ ਭਰੇ ਘਰੋਂ ਖਾਲੀ ਮੁੜਨ ਲੱਗ ਪਏ। ਸੱਚੇ ਪਾਤਸ਼ਾਹ ਕਹਿਣ ਲੱਗੇ ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸਲੋਕ ਹੈ, ਕਹਿਣ ਲੱਗੇ ਜੁੜ ਜੁੜ ਵਿਛੜੇ, ਵਿਛੜ ਜੁੜੇ, ਇਹ ਸੰਸਾਰ ਦੇ ਜੀਵਾਂ ਦੀ ਅਵਸਥਾ ਹੈ, ਕਿੰਨੀ ਵਾਰੀ ਸਾਡੇ ਵਿਛੋੜੇ ਪਏ, ਕਿੰਨੀ ਵਾਰੀ ਮਿਲੇ ਹਾਂ, ਕਿੱਦਾਂ ਕਿੱਦਾਂ ਜੁੜੇ ਹਾਂ, ਕਿੱਦਾਂ ਕਿੱਦਾਂ ਵਿਛੜੇ ਹਾਂ, ਇਹ ਬੜਾ ਲੰਮਾ ਚੌੜਾ ਲੇਖਾ ਜੋਖਾ ਹੈ। ਆਪਣੇ ਆਪ ਨੂੰ ਵੇਖਣਾ ਹੋਵੇ ਫਿਰ ਉਹੀ ਗੱਲ, ਕਰਮਾਂ ਕਰਕੇ ਵਿਛੜਦੇ ਹਾਂ, ਕਰਮਾਂ ਕਰਕੇ ਮਿਲਦੇ ਹਾਂ, ਕੌਣ ਜੁੜਦਾ ਤੇ ਕੌਣ ਵਿਛੜਦਾ ਹੈ ਇਹ ਆਪਣੇ ਜਦੋਂ ਅੰਦਰ ਝਾਤੀ ਮਾਰਾਂਗੇ। ਗੁਰਬਾਣੀ ਜਿਹੜੀ ਹੈ ਨਾ ਉਹ ਕਹਿੰਦੀ ਅੰਦਰ ਝਾਕਣ ਨੂੰ ਹੈ, ਬਾਹਰ ਦੀ ਨਹੀਂ। ਬਾਬੇ ਨਾਨਕ ਨੂੰ ਪੁੱਛਿਆ ਗਿਆ ਸੀ ਜਦੋਂ ਵੀ ਤੁਹਾਡੇ ਵਿਚਾਰ ਮੁਤਾਬਕ ਕਿਹੜਾ ਧਰਮ ਚੰਗਾ, ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਬਾਬਾ ਲਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਅਸਲ ਮਕਸਦ ਹੈ ਸ਼ੁਭ ਅਮਲ, ਬਾਣਾ ਜਿਹੜਾ ਕਿਸੇ ਬਹੁਤੀ ਵੱਡੀ ਬਾਤ ਨਹੀਂ, ਸ਼ੁਭ ਅਮਲਾਂ ਨਾਲ। ਗੁਰੂ ਜਦੋਂ ਵੇਖੇਗਾ ਅੰਦਰੋਂ ਵੇਖੇਗਾ, ਗੁਣਾਂ ਨੂੰ ਵੇਖੇਗਾ, ਗੁਰੂ ਔਗੁਣ ਵੀ ਵੇਖਦਾ ਹੈ,
ਤਰਸ ਵੀ ਖਾਂਦਾ ਹੈ, ਸਾਨੂੰ ਵਾਰ ਵਾਰ ਚੇਤਾਵਨੀ ਵੀ ਦਿੰਦਾ ਹੈ, ਸਾਨੂੰ ਸੰਤ ਮਹਾਤਮਾ ਵੀ ਮਿਲਾਉਂਦਾ ਹੈ, ਸਾਨੂੰ ਗੁਰੂ ਘਰ ਵੀ ਲੈ ਕੇ ਆ ਜਾਂਦਾ ਹੈ ਵੀ ਕਿਵੇਂ ਨਾ ਕਿਵੇਂ ਇਹਦੀ ਸੁਰਤ ਜਾਗ ਜਾਏ, ਇਹ ਭਲੇ ਪਾਸੇ ਤੁਰ ਪਵੇ, ਇਹ ਗੁਰੂ ਦੇ ਮਾਰਗ ਨੂੰ ਸਮਝ ਲਵੇ। ਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਨੇ ਬਖਸ਼ਿਸ਼ ਕਰਤੀ, ਗੁਰੂ ਬਖਸ਼ਿਆ ਹੈ ਸਾਨੂੰ। ਜੀਵ ਜੀਵ ਮੋਏ ਮੋਏ ਜੀਵੈ, ਜੀਵ ਜੀਵ ਮੋਏ ਮੋਏ ਜੀਵੈ, ਇਹ ਵਾਰ ਵਾਰ ਜਿਉਂਦਾ ਹੈ, ਵਾਰ ਵਾਰ ਮਰਦਾ ਹੈ। ਕਿੰਨੀ ਵਾਰੀ ਜੰਮੇ ਹਾਂ, ਕਿੰਨੀ ਵਾਰੀ ਮਰਿਆ, ਲੇਖਾ ਜੋਖਾ ਨਿਰੰਕਾਰ ਹੀ ਜਾਣਦਾ, ਸਾਡੇ ਆਪਣੇ ਵੱਸ ਦੀ ਬਾਤ ਨਹੀਂ। ਅਸੀਂ ਸੰਸਾਰ ਨੂੰ ਸਮਝਣ ਦਾ ਯਤਨ ਕਰਦੇ ਹਾਂ, ਬੜੇ ਬੜੇ ਗਿਆਨੀ ਹੋ ਗਏ, ਪਰ ਆਪਣੇ ਆਪ ਬਾਰੇ ਕਿੱਥੋਂ ਆਏ ਹਾਂ, ਕਿੱਥੇ ਜਾ ਰਹੇ ਹਾਂ, ਸਾਨੂੰ ਚਲਾਉਂਦਾ ਕੌਣ ਹੈ, ਸਾਡੇ ਅੰਦਰ ਰੋਟੀ ਕੌਣ ਪਹੁੰਚਾ ਰਿਹਾ, ਸਾਡੇ ਖੂਨ ਨੂੰ ਹਮੇਸ਼ਾ ਰਵਾਂ ਕੌਣ ਰੱਖਦਾ ਹੈ, ਦਿਲ ਕਿਹਦੇ ਆਸਰੇ ਧੜਕਦਾ ਪਿਆ, ਇਹ ਅਸੀਂ ਬਹੁਤ ਘੱਟ ਜਾਣਦੇ ਹਾਂ। ਗੁਰੂ ਕਿਰਪਾ ਕਰੇ ਅਸੀਂ ਅੰਦਰ ਵਾਲੇ ਪਾਸੇ ਨੂੰ ਤੁਰ ਪਈਏ। ਜੀਣਾ ਕਿਉਂ ਹੈ, ਜੀਵਨ ਦਾ ਮਕਸਦ ਕੀ ਹੈ, ਆਏ ਕਾਹਦੇ ਲਈ ਹਾਂ, ਸਾਡਾ ਸੰਸਾਰ ਨਾਲ ਸਾਧਨ ਕੀ ਹੈ, ਸਾਡਾ ਕੀ ਸਾਂਝ ਹੈ ਲੋਕਾਂ ਦੇ ਨਾਲ, ਸਾਡੀ ਦੁਸ਼ਮਣੀ ਕਿਹਦੇ ਨਾਲ ਹੈ, ਅਸੀਂ ਬਚਣਾ ਕਿੱਥੋਂ ਹੈ, ਅਸੀਂ ਕਰਨਾ ਕੀ ਹੈ, ਛੱਡਣਾ ਕੀ ਹੈ, ਸਾਰਾ ਕੁਝ ਗੁਰੂ ਦੱਸਦਾ ਹੈ। ਗੁਰੂ ਦੀ ਲੋੜ ਤਾਂ ਪੈਂਦੀ, ਸਾਡੇ ਆਪਣੇ ਵੱਸ ਦੀ ਬਾਤ ਨਹੀਂ। ਅਸੀਂ ਅਲਪੱਗ ਹਾਂ, ਸਿਆਣੇ ਨਹੀਂ ਹਾਂ, ਅਸੀਂ ਭਾਵੇਂ ਆਪਣੇ ਆਪ ਨੂੰ ਸਮਝੀ ਬੈਠੀਏ। ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਕੌਣ ਕਿਹਦਾ ਬਾਪ ਹੈ, ਉਹ ਅੱਗੇ ਬਾਪ ਬਣਦਾ ਤੇ ਬਾਪ ਕੱਲ ਨੂੰ ਫਿਰ ਪੁੱਤਰਾਂ ਪੁੱਤਰ ਬਣ ਜਾਂਦਾ ਹੈ, ਕੋਈ ਕਿਸੇ ਦਾ ਬੇਟਾ, ਕਿਸੇ ਬੇਟਾ ਬਾਪ ਬਣ ਗਿਆ। ਇਹ ਕਿਰਤ ਵਿੱਚ ਸੰਸਾਰ ਦੀ, ਇਹ ਆਵਾਗਮਨ ਸੰਸਾਰ ਦਾ ਬੜਾ ਲੰਮਾ ਚੌੜਾ ਹੈ। ਕੋਈ ਚੇਲਾ ਬਣ ਗਿਆ, ਕੋਈ ਗੁਰੂ ਬਣ ਗਿਆ, ਫਿਰ ਗੁਰੂ ਚੇਲਾ ਹੋ ਗਿਆ, ਚੇਲਾ ਗੁਰੂ ਹੋ ਗਿਆ, ਇਹ ਕਰ ਸੰਸਾਰ ਦੀ ਚੱਲਦੀ ਹੈ। ਆਗੈ ਪਾਛੈ ਗਣਤ ਨ ਆਵੇ, ਗੁਰੂ ਪਾਤਸ਼ਾਹ ਕਹਿੰਦੇ ਇਸ ਬਾਤ ਦੀ ਆਉਣ ਜਾਣ ਦੀ, ਕੌਣ ਕਿੱਥੋਂ ਆਇਆ, ਕਿੱਥੇ ਜਾ ਰਿਹਾ, ਗਿਣਤੀ ਮਿਣਤੀ ਨਹੀਂ ਹੋਣ ਵਾਲੀ, ਨਾ ਸਾਡੇ ਵੱਸ ਦੀ ਬਾਤ ਹੈ। ਸਾਡੇ ਵੱਸ ਜਿਹੜਾ ਹੈ ਨਾ, ਉਹ ਹੈ ਵੀ ਅਸੀਂ ਕਰਮ ਕਿਹੋ ਜਿਹੇ ਕਰਨੇ, ਇਹ ਸਾਡੇ ਵੱਸ ਹੈ। ਅੱਜ ਮੁਹੰਮਦ ਸਾਹਿਬ ਨੂੰ ਪੁੱਛਿਆ ਸੀ ਵੀ ਸੱਚੇ ਪਾਤਸ਼ਾਹ ਨਿਰੰਕਾਰ ਦੇ ਵੱਸ ਸਭ ਕੁਛ, ਕਿ ਸਾਡੇ ਵੱਸ ਵੀ, ਅੱਲਾ ਦੇ ਸਭ ਕੁਛ, ਸਾਡੇ ਵੱਸ ਵੀ, ਕਰਨ ਲੱਗੇ ਤੇਰੇ ਵੱਸ ਹੈ, ਤੈਨੂੰ ਜੀਵਨ ਦੇ ਦਿੱਤਾ, ਹੱਥ ਪੈਰ ਅੱਖਾਂ ਕੰਨ ਦੇ ਦਿੱਤੇ, ਕਰਮ ਅੰਦਰੇ ਦੇ ਦਿੱਤੇ, ਕਰਮ ਕਿਹੋ ਜਿਹੇ ਕਰਨੇ ਤੇਰੇ ਵੱਸ ਹੈ, ਪੈਰ ਲੈ ਕੇ ਕਿਧਰ ਨੂੰ ਜਾਣਾ ਤੇਰੇ ਵੱਸ ਹੈ, ਧਰਮ ਸਥਾਨ ਵੱਲ ਨੂੰ ਜਾਣਾ ਹੈ ਕਿ ਵੇਸਵਾਦ ਦੁਆਰ ਵੱਲ ਨੂੰ ਜਾਣਾ, ਅੱਖਾਂ ਨਾਲ ਵੇਖਣਾ ਕੀ ਹੈ, ਜਦ ਦੇਖਾਂ ਤਾਂ ਤੂੰ ਦੀ ਅਵਸਥਾ ਹੈ, ਕਿ ਜਦੋਂ ਲੋਕਾਂ ਨੂੰ ਐਬ ਹੀ ਐਬ ਦਿਸਦੇ ਨੇ ਤੈਨੂੰ, ਕੰਨਾਂ ਨੂੰ ਕੀ ਚੰਗਾ ਲੱਗਦਾ, ਕੀ ਸੁਣਨਾ ਹੈ ਤੂੰ, ਇਸ ਲਈ ਤੇਰੇ ਵੱਸ ਹੈ, ਉਹਨੇ ਜੀਵਨ ਦੇ ਦਿੱਤਾ ਤੈਨੂੰ, ਮਾਇਆ ਵਿੱਚ ਉਲਝ ਜਾਣਾ ਹੈ ਜਾਂ ਨਿਰੰਕ ਸੰਸਾਰ ਵਿੱਚ ਰਹਿੰਦਿਆਂ ਰਹਿੰਦਿਆਂ ਨਿਰੰਕਾਰ ਨਾਲ ਸਾਂਝ ਬਣਾ ਕਰਕੇ ਰੱਖਣੀ ਹੈ। ਪਰਿਵਾਰ ਸਾਡਾ ਨਿਰੰਕਾਰ ਨੇ ਸਾਨੂੰ ਦਿੱਤਾ ਹੈ, ਮਾਂ ਬਾਪ ਨਿਰੰਕਾਰ ਨੇ ਦਿੱਤੇ, ਇਹਨਾਂ ਨੇ ਸੇਵਾ ਕਰਨੀ, ਸਾਡਾ ਫਰਜ਼ ਹੈ, ਅਤੇ ਪੁੱਤਰ ਧੀਆਂ ਮਾਲਕ ਨੇ ਦਿੱਤੇ ਨੇ, ਇਸ ਕਰਕੇ ਉਹਨਾਂ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਹੈ। ਆਸਾਨ ਕੋਈ ਨਹੀਂ, ਖਿਆਲ ਕਰੇ ਪਿਆਰ ਨਾਲ ਕਰੋਗੇ, ਨਿਰੰਕਾਰ ਦੀ ਸੰਤਾਨ ਸਮਝ ਕੇ ਕਰੋਗੇ, ਤਾਂ ਸਭ ਤੋਂ ਆਨੰਦੀ ਆਨੰਦ ਅਤੇ ਖੁਸ਼ੀ ਖੇੜੇ ਯੋਗ। ਅਸੀਂ ਸਾਡੀ ਜ਼ਿੰਮੇਵਾਰੀ ਲਾਈ ਨਿਰੰਕਾਰ ਨੇ। ਖੈਰ, ਕਿਆ ਜਾਤੀ ਕਿਆ ਹੋਏ, ਕੌਣ ਜਾਣ ਸਕਦਾ ਕਿ ਕਿੰਨੇ ਹੋ ਗਏ ਨੇ, ਇਹ ਜਾਣਨਾ ਵੀ ਸਾਡੇ ਵਾਸਤੇ, ਸੰਸਾਰ ਕਿੱਡਾ ਹੈ, ਕੌਣ ਕਿੱਥੋਂ ਆਇਆ, ਅਸੀਂ ਕਿੰਨੇ ਕਰੋੜ ਸਾਲ ਪਿੱਛੇ ਚੱਲ ਜਾਵਾਂਗੇ, ਕੋਈ ਗਿਆਨੀ ਜਾਂਦੇ ਨੇ, ਪੁਰਾਣਾ ਡਾਇਨਾਸੌਰ ਹੁੰਦਾ ਸੀ ਜੀ, ਧਰਤੀ 'ਤੇ ਇੱਦਾਂ ਸੀ ਜੀ, ਉਸ ਤੋਂ ਪਹਿਲਾਂ ਕੀ ਸੀ, ਨਿਰੰਕਾਰ, ਅੱਜ ਦਾ ਨਿਰੰਕਾਰ ਤੇ ਆਦਿ ਸੱਚ, ਆਦਿ ਸੱਚ ਕਹਿ ਦਿੰਦੇ ਹਾਂ, ਯੁਗਾਂ 'ਤੇ ਵੱਧ ਤੋਂ ਵੱਧ ਚੱਲ ਜਾਂਦੇ, ਯੁਗਾਂ ਤੋਂ ਆਦਿ ਕਹਿ ਦਿੰਦੇ ਹਾਂ, ਇਹ ਤਾਂ ਸਾਡੀ ਮਿਹਨਤੀ ਆ ਨਾ, ਸਾਡੀ ਜਿੰਨੀ ਕੁ ਪਹੁੰਚ ਅਸੀਂ ਕਰ ਸਕੇ ਹਾਂ, ਨਹੀਂ ਭਾਈ ਉਹ ਹਮੇਸ਼ਾ ਹੈ। ਇਸੇ ਲਈ ਸੱਚੇ ਪਾਤਸ਼ਾਹ ਨੇ ਸ਼ੁਰੂਆਤ ਜਪਜੀ ਸਾਹਿਬ 'ਚ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਉਹ ਸਦੀਵੀ ਹੈ, ਸਦਾ ਸੱਚ ਹੈ, ਉਹੀ ਸੱਚ ਹੈ। ਕਿੰਨੀ ਵਾਰੀ ਪਸਾਰਾ ਪਸਰਿਆ, ਕਿੰਨੀ ਵਾਰੀ ਧਰਤੀ ਪੈਦਾ ਹੋਈ, ਕਿੰਨੀਆਂ ਧਰਤੀਆਂ ਪੈਦਾ ਹੋਈਆਂ, ਕਿੰਨੀਆਂ ਤਬਾਹ ਹੋਈਆਂ, ਕਿੰਨੀਆਂ ਜਾਤਾਂ ਆ ਗਈਆਂ, ਕਿੰਨੀਆਂ ਨਵੀਆਂ ਪੈਦਾ ਹੋ ਗਈਆਂ, ਕਈ ਜੀਵ ਮਿਟਦੇ ਜਾ ਰਹੇ ਨੇ, ਕਈ ਨਵੇਂ ਪੈਦਾ। ਉਹ ਨਿਰੰਕਾਰ ਦਾ ਆਪਣਾ ਢੰਗ ਤਰੀਕਾ ਹੈ, ਸਾਡੀ ਗਿਣਤੀ ਮਿਣਤੀ ਵਿੱਚ ਉਹਦੀਆਂ ਜਿਹੜੀਆਂ ਬਰਕਤਾਂ, ਅਸੀਂ ਉਹਦੀ ਕਰਤ ਕਿਰਤ ਨੂੰ ਵੀ ਗਿਣ ਮਿਣ ਨਹੀਂ ਸਕਦੇ, ਕਰਤਾ ਤਾਂ ਬਹੁਤ ਵੱਡੀ ਬਾਤ। ਕਈ ਤੁਰ ਪਏ ਉਹਦਾ ਅੰਤ ਪਾਉਣ ਲਈ, ਨਹੀਂ ਭਾਈ, ਅੰਤ ਕਾਰਨ ਕਿਤੇ ਬਲਾ ਤਾਕ ਅੰਤ ਨਾ ਪਾਇਆ ਜਾਏ,
ਅੰਤ ਨਹੀਂ ਜੇ ਪਾਉਣਾ, ਟੁੱਬੀ ਲੱਗ ਸਕਦੀ ਹੈ, ਟੁੱਬੀ ਕਈਆਂ ਨੇ ਲਾ ਲਈ, ਅਤੇ ਜਿਹਨੇ ਟੁੱਬੀ ਲਾ ਲਈ ਉਹ ਦੱਸ ਹੀ ਨਹੀਂ ਸਕਦਾ, ਕਿਉਂਕਿ ਆਪਾ ਪਾਪਾ ਮਿਟ ਗਿਆ ਨਾ, ਤੂੰ ਤੂੰ ਕਰਦਾ ਤੂੰ ਹੋਇਆ, ਅਬ ਤੋਂ ਜਾਏ ਚੜੇ ਸੰਘਾਸਣ ਵਾਲੀ ਅਵਸਥਾ ਬਣ ਗਈ। ਮਿਲੇ ਹੈ ਸਾਰੰਗ ਪਾਣੀ, ਪਾਣੀ ਪਾਣੀ ਦੇ ਵਿੱਚ ਮਿਲ ਗਿਆ, ਦੱਸੇਗਾ ਕਿਵੇਂ? ਇਹੀ ਅਵਸਥਾ ਹੈ। ਨਿਰੰਕਾਰ ਦੇ ਬਾਰੇ ਇਸ਼ਾਰੇ ਸਾਨੂੰ ਮਿਲੇ ਨੇ, ਜਿੰਨਾ ਕਿਸੇ ਨੇ ਕਹਿਣ ਦਾ ਯਤਨ ਕੀਤਾ, ਜਿੰਨਾ ਕਿਸੇ ਨੇ ਵੇਖ ਲਿਆ ਉਹਨਾਂ ਦੱਸਤਾ, ਪਰ ਪੂਰਨ ਉਹਨੂੰ ਨਾ ਕਿਸੇ ਨੇ ਵੇਖਿਆ ਅਤੇ ਨਾ ਕੋਈ ਕਹਿ ਸਕਦਾ। ਅਤੇ ਜਿਨ੍ਹਾਂ ਨੇ ਟੁੱਬੀ ਲਾ ਲਈ ਉਹ ਗੁੰਗੇ ਕੀ ਮਠਿਆਈ ਬਣ ਗਈ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛਦੇ ਕਿਹਾ ਕਿ ਗੁੰਗੇ ਨੇ ਗੁੜ ਖਾ ਲਿਆ ਨੂੰ ਪਈਏ ਵੀ ਕਿੱਦਾਂ ਦਾ ਨਹੀਂ ਦੱਸ ਸਕਦਾ। ਬਸ ਇਹੀ ਜਿਹਨੇ ਨਿਰੰਕਾਰ ਨਾਲ ਸਾਂਝ ਬਣਾ ਲਈ ਉਹ ਸਹੀ ਮਾਨੇ ਦੱਸ ਨਹੀਂ ਸਕਿਆ, ਇਸ਼ਾਰੇ ਇਸ਼ੂਰੇ ਜੇ ਕਰਦਾ। ਗੁਰੂ ਪਾਤਸ਼ਾਹ ਕਿਰਤ ਕਰਦੇ ਨੇ, ਸੱਚ ਕਰਨਾ ਕਿਰਤ ਕਰ ਲੇਖੀ ਹੈ, ਕਰ ਕਰ ਕਰਤਾ ਕਰੇ ਕਰੇ। ਇਸ ਕਰਕੇ ਆਪਣੀ ਕਿਰਤ ਨਾਲ ਸਭ ਨੂੰ ਧਿਆਨ ਨਾਲ ਸੁਚੇਤ ਹੋ ਕਰਕੇ ਕਰਮਾਂ ਉੱਪਰ ਜਿਹੜਾ ਧਿਆਨ ਦੇਣਾ ਬਣਦਾ ਹੈ, ਕਰਮਾਂ ਨਾਲ ਸਾਡੇ ਲੇਖੇ ਜੋਖੇ ਬਣਦੇ ਨੇ, ਲੇਖੇ ਜੋਖੇ ਮੁਤਾਬਕ ਨਦਰ ਨਿਰੰਕਾਰ ਦੀ ਸਾਡੇ 'ਤੇ ਪੈਂਦੀ ਹੈ। ਆਪਣੇ ਸੁਧਾਰ ਕਰਨ ਲਈ ਗੁਣ ਪੈਦਾ ਕਰਨੇ, ਗੁਣਾਂ ਨਾਲ ਕਰਮ ਪੈਦਾ ਕਰਨੇ, ਇਹੀ ਸਭ ਤੋਂ ਵੱਡੀ ਬਾਤ। ਸੱਚੇ ਪਾਤਸ਼ਾਹ ਦੇ ਅੱਗੇ ਪੌੜੀ ਹੈ, ਕਹਿਣਗੇ ਮਨਮੁੱਖ ਦੂਜਾ ਭਰਮ ਹੈ, ਦੂਜਾ ਲੁਭਾਇਆ। ਦੋ ਤਰ੍ਹਾਂ ਦੇ ਇਨਸਾਨ, ਇੱਕ ਮਨਮੁੱਖ ਅਤੇ ਗੁਰਮੁਖ, ਅਤੇ ਗੁਰਮੁਖ ਤੋਂ ਮਨਮੁੱਖ ਦਾ ਸਫ਼ਰ ਹੀ ਧਰਮ ਦੀ ਦੁਨੀਆ। ਮਨਮੁਖਤਾਈ ਛੱਡ ਕੇ ਗੁਰਮੁਖਤਾਈ ਦੇ ਰੱਥ 'ਤੇ ਬਹਿ ਜਾਣਾ ਹੈ, ਇਸ ਨੂੰ ਧਰਮ ਕਿਹਾ ਗਿਆ। ਧਰਮ ਹੈ ਆਪਣੇ ਫਰਜ਼ਾਂ ਦੀ ਪੂਰਤੀ, ਫਰਜ਼ਾਂ ਤੋਂ ਭੱਜ ਕੇ ਅਤੇ ਧਰਮੀ ਨਹੀਂ ਹੋ ਸਕਦਾ। ਮਾਂ ਬਾਪ ਦੀ ਸੇਵਾ ਨਾ ਕਰੇ ਤੇਰਾ ਫਰਜ਼ ਹੈ, ਅਤੇ ਉੱਦਾਂ ਆਪਣੇ ਧਰਮੀ ਨਹੀਂ ਬਣ ਸਕੇਗਾ। ਬਾਲ ਬੱਚੇ ਤੇਰਾ ਫਰਜ਼ ਹੈ ਇਹਨਾਂ ਦੀ ਸੇਵਾ ਸੰਭਾਲ ਕਰਨੀ, ਜੇ ਆਪ ਹੀ ਨਸ਼ਾ ਪੱਤਾ ਦਿਨ ਰਾਤ ਕਰਦਾ ਰਿਹਾ ਨੇ, ਸੰਭਾਲ ਕਿੰਨੇ ਕਰਨੀ ਹੈ? ਤੂੰ ਫਰਜ਼ਾਂ ਤੋਂ ਭੱਜ ਕੇ ਧਰਮੀ ਨਹੀਂ ਹੋ ਸਕਦਾ। ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਬਣਾਏ, ਧਰਮ ਹੈ। ਸ਼ਹਿਨਸ਼ਾਹ ਕਹਿਣ ਲੱਗੇ ਮਨਮੁੱਖ ਭਰਮ ਵਿੱਚ ਪੈ ਗਿਆ, ਉਹ ਸਮਝਦਾ ਸੰਸਾਰ ਦੇ ਪਦਾਰਥਾਂ ਵਿੱਚ ਸੁੱਖ ਹੈ, ਮਾਇਆ ਵਿੱਚ ਸੁੱਖ ਹੈ, ਕੋਠੀਆਂ ਵਿੱਚ ਸੁੱਖ ਹੈ, ਕੋਈ ਪ੍ਰਾਪਤ ਹੋ ਗਿਆ, ਉੱਚਾ ਉਹਦਾ ਮਿਲ ਗਿਆ, ਸੁੱਖ ਹੈ ਭਾਈ। ਨਹੀਂ, ਜਿਉਂ ਜਿਉਂ ਲਈ ਜਾਂਦਾ ਹੈ, ਹਵਸ਼ ਹੋਰ ਵੱਧਦੀ ਜਾਂਦੀ, ਤ੍ਰਿਸ਼ਨਾ ਹੋਰ ਵੱਧਦੀ ਜਾਂਦੀ। ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ, ਇਹ ਕਿਤੇ ਖਤਮ ਥੋੜ੍ਹਾ, ਮਨਮੁੱਖ ਦੀ ਤ੍ਰਿਸ਼ਨਾ ਪਹੁੰਚਦੀ ਥੋੜ੍ਹਾ। ਮਨਮੁੱਖ ਦੂਜਾ ਭਰਮ ਹੈ, ਭਰਮ ਹੁੰਦਾ ਹੈ ਜਿਹਦਾ ਹੋਵੇ ਕੁਛ ਅਤੇ ਸਮਝ ਅਸੀਂ ਕੁਛ ਲਈਏ, ਰੱਸੀ ਪਈ ਹੈ ਤਾਂ ਸਮਝ ਲਈਏ ਹਨੇਰੇ ਵਿੱਚ ਕਿ ਇਹ ਸੱਪ ਹੈ, ਉਹ ਭਰਮ ਹੁੰਦਾ ਹੈ। ਅਤੇ ਜਦੋਂ ਚਾਨਣ ਹੋ ਗਿਆ ਫਿਰ ਆਪਦੇ ਹੱਦ ਹੋ ਗਈ, ਇਹਦੇ ਰੱਸੀ ਸੀ। ਪਰ ਮਨਮੁੱਖ ਭਰਮ ਦੇ ਵਿੱਚ ਹੈ, ਕਿਸੇ ਕਿਸੇ ਦਾ ਭਰਮ ਨਿਰੰਕਾਰ ਦੇ ਨਾਮ ਦੀ ਰੋਸ਼ਨੀ ਨਾਲ ਚੁੱਕਿਆ ਜਾਂਦਾ ਹੈ, ਅਤੇ ਭਰਮ 'ਚ ਪੈ ਕੇ ਦੂਜੇ ਲੋਭਾਇਆ, ਉਹ ਇੱਕ ਨੂੰ ਛੱਡ ਕੇ ਨਾ, ਇੱਕ ਨਿਰੰਕਾਰ ਨੂੰ ਛੱਡ ਕੇ ਉਹ ਦੂਜੀ ਮਾਇਆ ਨਾਲ ਸਾਂਝ ਪਾ ਕੇ ਬਹਿ ਗਿਆ। ਨਿਰੰਕਾਰ ਦੇ ਗੁਣਾਂ ਨਾਲ ਸਾਂਝ ਪਾਉਣੀ ਸੀ, ਔਗੁਣਾਂ ਨਾਲ ਸਾਂਝ ਪਾ ਕੇ ਬਹਿ ਗਿਆ। ਮਨਮੁੱਖ ਤਾਂ ਹੀ ਆ ਨਾ, ਮਨ ਦੇ ਆਖੇ ਲੱਗਦੇ, ਮਨ ਲੋਚੇ ਭਰੇ, ਮਨ ਭੱਜ ਭੱਜ ਕੇ ਬੁਰੇ ਕੰਮ ਨੂੰ ਜਾਂਦਾ। ਛੰਜ ਕੂੜ ਕਪਟ ਕਮਾ ਮੁੰਦੇ, ਕੂੜੋ ਉਹਲਾਇਆ। ਅਜਿਹੇ ਲੋਕ ਮਨਮੁੱਖ ਕੂੜ ਹੀ ਕਮਾਉਂਦੇ ਨੇ, ਕੂੜ ਹੀ ਕਮਾਉਂਦੇ ਨੇ, ਅਤੇ ਕੂੜ ਹੀ ਅਲਾਇਆ, ਬੋਲਦੇ ਵੀ ਕੂੜ ਨੇ, ਝੂਠ ਹੀ ਬੋਲਦੇ ਨੇ, ਝੂਠ ਨਾਲ ਹੀ ਉਹ ਕੂੜ ਨੂੰ ਕਮਾ ਰਹੇ ਨੇ। ਹਾਂ, ਜਿੰਨੇ ਕੁ ਸਾਡੇ ਵਕੀਲ ਨੇ, ਜਿੰਨਾ ਕਿ ਝੂਠ ਬੋਲਦੇ ਨੇ, ਪੜ੍ਹੇ ਲਿਖੇ ਜਾਂਦੇ ਨੇ, ਉੱਦਾਂ ਨਾ ਦੋਵੇਂ ਵਕੀਲ ਆਪਣੇ ਗਾਹਕ ਨੂੰ ਕਹਿੰਦੇ ਨੇ ਵੀ ਤੈਨੂੰ ਮੈਂ ਜਿਤਾ ਦੇਣਾ ਗੱਲ ਦੀ, ਦੂਜਾ ਕਹਿੰਦਾ ਮੈਂ ਜਿਤਾ ਦੇਣਾ ਗੱਲ ਕਿਹੜੀ ਹੈ। ਦੋਵੇਂ ਝੂਠ ਮਾਰ ਮਾਰ ਕੇ, ਮਾਰ ਮਾਰ ਕੇ, ਕੂੜ ਬੋਲ ਮਲ ਖਾਏ ਵਾਲੀ ਅਵਸਥਾ ਹੈ ਨਾ। ਕਾਜੀ ਇਹ ਕੰਮ ਕਰਦਾ ਨਿਆਂ ਦਾ, ਉਹ ਵੀ ਝੂਠ ਦੇ ਦੁਆਲੇ ਮਨਮੁੱਖ ਹੋ ਜਾਂਦਾ ਹੈ। ਪੁੱਤਰ ਕਲੱਤਰ ਮੋਹਿਤ ਹੈ, ਸਭ ਦੁੱਖ ਸਵਾਇਆ। ਪੁੱਤਰ ਕਲੱਤਰ ਦੇ ਮੋਹ ਵਿੱਚ ਪੈ ਕਰਕੇ ਅਤੇ ਦੂਜਿਆਂ ਕੋਲੋਂ ਖੋਹ ਮਾਈ ਕਰਨ ਲੱਗ ਪੈਂਦਾ ਹੈ। ਹਾਂ, ਪੁੱਤਰ ਨਾਲ ਪੁੱਤਰਾਂ ਦੀ ਪਾਲਣਾ ਇਹ ਧਰਮ ਹੈ, ਮਾਂ ਬਾਪ ਦੀ ਪਾਲਣਾ ਧਰਮ ਹੈ, ਇਸਤਰੀ ਦੀਆਂ ਮੰਗਾਂ ਪੂਰੀਆਂ ਕਰਨੀਆਂ ਧਰਮ ਹੈ, ਪਰ ਵਲ ਛੜ ਕਰ ਝੱਤ ਕੱਢਦੇ ਵਾਲੀ ਬਾਤ ਨਹੀਂ, ਖੋਹ ਖੁੰਜ ਕੇ ਲਿਆਉਣ ਵਾਲੀ ਬਾਤ ਨਹੀਂ, ਉੱਥੇ ਤੂੰ ਪਾਪੀ ਹੋ ਜਾਏ। ਕਿਸੇ ਕੋਲੋਂ ਖੋਹ ਲਿਆ, ਕਿਸੇ ਦੇ ਬੱਚਿਆਂ ਦੇ ਮੂੰਹ 'ਚ ਪੈਣਾ ਅਸੀਂ ਨਹੀਂ ਪੈਣ ਤਾਂ, ਉਹਦੇ ਕੋਲ ਵੱਢੀ ਲੈ ਲਈ ਅਤੇ ਇਹਨਾਂ ਦੇ ਮੂੰਹ 'ਚ ਪਾ ਤਾ, ਕਿਸੇ ਦੀ ਜੇਬ 'ਚੋਂ ਲੈ ਆਉਂਦਾ ਵਲ ਛੜ ਕਰਕੇ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਬਗਾਨਾ ਧਨ ਪਰਪੰਚ ਕਰ ਕਰ ਲਿਆਵੇ, ਸੁਤਦਾਰਾ ਭੈਣ ਲਟਾਵੇ, ਮਨ ਮੇਰੇ ਭੁੱਲੇ ਕਪਟਣਾ ਕੀ ਜੈ ਹੰਤ ਨਵੇੜਾ, ਤੇਰੇ ਜੀ ਪੈ ਲਈ ਜੇ। ਇਹ ਮਨਮੁੱਖ ਦੀ ਅਵਸਥਾ ਹੈ। ਕਹਿਣ ਲੱਗੇ ਸੱਚੇ ਪਾਤਸ਼ਾਹ, ਜਮਦਰ ਬੱਧੇ ਮਾਰੀ ਗਏ, ਭਰਮੈ ਪਰਮਾਇਆ,
ਅਜਿਹਾ ਵਿਅਕਤੀ ਭਰਮ ਚ ਪਿਆ ਹੋਇਆ ਜਮਾਂ ਦੇ ਵਸ ਪੈ ਜਾਂਦਾ, ਕਾਮ ਕਰੋੜ ਰੋਮ ਹੰਕਾਰ ਦੇ ਵਸ ਪਿਆ ਰਹਿੰਦਾ ਹੈ। ਮਨਮੁੱਖ ਜਨਮ ਗਵਾਇਆ, ਨਾਨਕ ਹਰ ਪਾਇਆ, ਮਨਮੁੱਖ ਨੇ ਆਪਣਾ ਜਨਮ ਗਵਾ ਲਿਆ। ਕਿਉਂਕਿ ਹਰੀ ਨੂੰ ਇਹ ਪਾਉਂਦਾ ਸੀ ਕਿ ਜਿਹੜਾ ਮਾੜੇ ਕਰਮ ਕਰੇਗਾ ਉਹਦੀ ਇਹ ਅਵਸਥਾ ਬਣੇਗੀ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੇ, ਅਸੀਂ ਮਨਮੁਖਤਾ ਹੀ ਛੱਡ ਕੇ ਗੁਰੂ ਨਾਲ ਸਾਂਝ ਪਾ ਲਈਏ, ਗੁਰੂ ਵੱਲ ਸਾਡਾ ਮੁੱਖ ਹੋ ਜਾਏ। ਹਮੇਸ਼ਾ ਅਰਦਾਸ ਇਹ ਨਿਕਲੇ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਫੁੱਲਾਂ ਚਿਰਾਂ ਦੀ ਖਿਮਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਭ ਦੀ ਹਾਜ਼ਰੀ ਲੇਖੇ ਲੱਗ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

वाहिगुरु जी का खालसा, वाहिगुरु जी की फतेह।

ਤੁਹਾਡੇ ਬੱਚਿਆਂ ਲਈ, ਸਾਡੇ ਬੱਚਿਆਂ ਲਈ ਸਭ ਤੋਂ ਵੱਡੀ ਅਸੀਸ ਹੈ। ਮਾਂ ਬਾਪ ਜਾਂ ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਕਈ ਵਾਰੀ ਕਹਿ ਦਿੰਦੇ ਨੇ ਅਸੀਸ ਦੇਣ ਲੱਗੇ, ਪੁੱਤਰਾ ਜਿਉਂਦਾ ਰਹਿ, ਜਵਾਨੀ ਮਾਣੇ, ਜ਼ਿੰਦਗੀ ਦੀਆਂ ਰੱਬ ਤੈਨੂੰ ਸਾਰੀਆਂ ਖੁਸ਼ੀਆਂ ਦੇ। ਇਹ ਵੱਡੇ ਸਾਡੇ ਮਾਂ ਪਿਓ ਬਜ਼ੁਰਗ ਅਸੀਸਾਂ ਦਿੰਦੇ ਨੇ, ਚਾਚੇ ਤਾਏ ਅਸੀਸਾਂ ਦਿੰਦੇ ਨੇ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਇੱਕ ਅਸੀਸ ਇਹ ਵੀ ਹੈ, ਜੀਵਤ ਜੀਵਤ ਜੀਵਤ ਰਹੋ, ਜਿਉਂਦੇ ਰਹੋ, ਲੰਬੀਆਂ ਉਮਰਾਂ ਮਾਣੋ, ਪਰ ਰੱਬ ਕਰੇ ਤੇਰੀ ਆਤਮਾ ਨੂੰ ਪਰਮਾਤਮਾ ਦਾ ਰੰਗ ਲੱਗ ਜਾਵੇ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉੱਠਦੀ, ਹਰ ਹਰ ਹਰ ਹਰ ਰਸਨਾ ਕਹੋ। ਸਤਪੁਰਸ਼ਾਂ ਦੇ ਬਚਨ ਨੇ ਜਿਨ੍ਹਾਂ ਦੇ ਬੱਚੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਗੁਰੂ ਘਰ ਵਿੱਚ ਆ ਕੇ ਮਨਾਉਂਦੇ ਨੇ, ਉਹਨਾਂ ਤੇ ਬਾਬੇ ਨਾਨਕ ਦੀ ਖਾਸ ਕਿਰਪਾ ਹੁੰਦੀ ਹੈ। ਤੇ ਜਿਨ੍ਹਾਂ ਦੇ ਬੱਚੇ ਗੁਰਮਤ ਤੋਂ ਉਲਟ ਦੁਨੀਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨੇ, ਚੰਦ ਮਿੰਟਾਂ ਦੀ ਉਹ ਖੇਡ ਲੱਗਦੀ ਹੈ ਖੁਸ਼ੀ ਦੀ, ਪਰ ਅੰਦਰ ਉਹ ਬਖਸ਼ਿਸ਼ ਬਣਦੀ ਨੇ। ਮਹਾਰਾਜ ਕਹਿ ਰਹੇ ਨੇ ਇਸ ਤੇ ਉੱਪਰ ਨਾਹੀ ਵਿਚਾਰ ਜਾਂ ਕਹਿ ਮਨ ਵਸਿਆ ਨਿਰੰਕਾਰ। ਜਿਹੜੇ ਬੱਚੇ ਜਿਹੜੇ ਮਾਂ ਬਾਪ ਗੁਰੂ ਦੀ ਗੋਦ ਵਿੱਚ ਬੈਠ ਕੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਦਾ ਬਹਾਨਾ ਬਣਾ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਨੇ, ਸ਼ੁਕਰ ਵਿੱਚ ਜੁੜਦੇ ਨੇ, ਸੱਚੇ ਪਾਤਸ਼ਾਹ ਉਹਨਾਂ ਦੇ ਫਿਕਰ ਫਿਰ ਆਪਣੇ ਤੇ ਲੈ ਲੈਂਦੇ, ਤੂੰ ਮੇਰਾ ਸ਼ੁਕਰ ਕੀਤਾ, ਤੇਰੇ ਸਾਰੇ ਫਿਕਰ ਦੀ ਜ਼ਿੰਮੇਵਾਰੀ ਮੇਰੀ ਹੈ। ਬੜੇ ਪਿਆਰ ਨਾਲ ਇਹ ਪਾਵਨ ਬਚਨ ਬੱਚੀ ਆਦਿ ਗੁਣ ਕੋਰੇ ਕਸ ਤੁਹਾਡੀਆਂ ਸੀਸਾਂ, ਦੱਸ ਰਿਆਂ ਦੀ ਬੱਚੀ, ਉਹਦੀ ਇੱਛਾ ਸੀ ਬਈ ਇੰਜ ਕੀਰਤਨ ਹੋਵੇ, ਉਹਨੇ ਜਿੱਦ ਕਰਕੇ ਇਹ ਬਖਸ਼ਿਸ਼ ਬਣਾਈ ਹੈ। ਆਓ ਬੜੇ ਪਿਆਰ ਨਾਲ ਸਾਰੇ ਮਿਲ ਕੇ

ਜਿਹੜੇ ਆਪਣੇ ਬੱਚਿਆਂ ਲਈ ਰਾਮ ਦਾ ਰਸ, ਅਕਾਲ ਪੁਰਖ ਦੇ ਨਾਮ ਦਾ ਰਸ। ਕਹਿੰਦੇ ਨੇ ਕੋਈ ਕੋਈ ਬਿਰਲਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖਲੋ ਕੇ ਕਹਿੰਦਾ ਹੈ, ਸਤਿਗੁਰੂ ਮੇਰੇ ਬੱਚੇ ਨੂੰ ਕਾਰੋਬਾਰ ਵੀ ਬਖਸ਼ਿਆ, ਸੰਸਾਰ ਵੀ ਬਖਸ਼ਿਆ। ਹੁਣ ਇਸ ਮਾਂ ਦੀ, ਇਸ ਪਿਓ ਦੀ ਇਹ ਅਰਦਾਸ ਹੈ ਕਿ ਮੇਰੇ ਬੱਚੇ ਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੇ। ਸੱਚੀ ਪਿਆਰੇ, ਉਹ ਮਾਂ ਬਾਪ ਦੁਨੀਆਂ ਤੋਂ ਚਲੇ ਵੀ ਜਾਂਦੇ ਨੇ, ਪਰ ਉਹਨਾਂ ਦੀਆਂ ਅਸੀਸਾਂ ਸਦਾ ਕੰਮ ਕਰਦੀਆਂ ਨੇ, ਉਹ ਕਦੇ ਖਤਮ ਨਹੀਂ ਹੁੰਦੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ, ਜਦੋਂ ਮਾਂ ਬਾਪ ਗੁਰੂ ਅੱਗੇ ਅਰਦਾਸ ਕਰਨ ਤੇ ਫਿਰ ਬੜੀ ਛੇਤੀ ਸੁਣੀ ਜਾਂਦੀ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸਭ ਤੋਂ ਵੱਡੀ ਸੁਪਰੀਮ ਪਾਵਰ ਹੈ, ਜਿੰਨੇ ਵੀ ਮਾਂ ਪਿਓ ਤੁਸੀਂ ਬੈਠੇ ਹੋ ਮੇਰੇ ਸਮੇਤ, ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਖੂਬ ਖੁਸ਼ੀਆਂ ਮੰਗੋ ਪਰਿਵਾਰ ਲਈ, ਬੱਚਿਆਂ ਲਈ। ਪਰ ਸਭ ਤੋਂ ਵੱਡੀ ਜੇ ਖੁਸ਼ੀ ਲੈਣੀ ਹੈ ਨਾ, ਹਰ ਪਲ, ਹਰ ਦਮ, ਹਰ ਦਿਨ, ਹਰ ਰਾਤ। ਕਹਿੰਦੇ ਨੇ ਸਦ ਖੁਸ਼ੀਆਂ ਜਪ ਕੀਰਤਨ ਹਰਨਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਇਹ ਮੰਗ ਮੰਗੋ, ਸਤਿਗੁਰੂ ਮੇਰੇ ਬੱਚਿਆਂ ਨੂੰ ਸਿੱਖੀ ਸਿਰਖ ਨਿਤਨੇਮ ਦੀਆਂ ਦਾਤਾਂ, ਤੇਰੇ ਨਾਮ ਦਾ ਆਸਰਾ ਸਕੂਲ ਨੂੰ ਜਾਏ, ਤੇਰੇ ਨਾਮ ਦਾ ਆਸਰਾ ਲੈ ਕੇ ਕਾਰ ਵਿਹਾਰ ਤੇ ਜਾਏ, ਤੇਰੀ ਆਗਿਆ ਲੈ ਕੇ ਦੁਨੀਆਦਾਰੀ ਕਰੇ, ਤੇ ਫਿਰ ਸਾਰਾ ਦਿਨ ਇਹ ਅਰਦਾਸ, ਇਹ ਨਾਮ ਤੇਰੇ ਬੱਚੇ ਦੀ ਰਖਵਾਲੀ ਕਰੇ।

ਸਭਨਾਂ ਦਾ ਧੰਨਵਾਦ। ਜਿੰਨੇ ਵੀ ਤੁਸੀਂ ਪਰਿਵਾਰਕ ਤੌਰ ਤੇ ਆਏ ਹੋ, ਤੁਸੀਂ ਹੀ ਸਾਡਾ ਪਰਿਵਾਰ ਹੋ। ਸਾਰਾ ਸਟਾਫ, ਗੁਰੂ ਘਰ ਦੇ ਕੀਰਤਨੀਏ, ਵਜ਼ੀਰ ਸਾਹਿਬਾਨ, ਸਮੂਹ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਸੇਵਾਦਾਰ ਕੀਰਤਨੀਏ, ਤੁਸੀਂ ਹੀ ਸਾਡਾ ਪਰਿਵਾਰ ਹੋ। ਅਸੀਸ ਦੇਣ ਵਾਸਤੇ ਆਏ ਹੋ। ਔਰ ਭਾਈ ਸਾਹਿਬ, ਭਾਈ ਗੁਰਦੇਵ ਸਿੰਘ ਜੀ ਫਿਨਿਕਸ ਤੋਂ ਆਏ ਨੇ, ਮੇਰੀ ਭੈਣ ਹੁਸ਼ਿਆਰ ਮਿੱਠੇ ਟਿਵਾਣੇ ਤੋਂ ਅਸੀਸ ਦੇਣ ਆਏ ਨੇ। ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਾ, ਉਹ ਅਸੀਸਾਂ ਦੇਣ ਵਾਸਤੇ ਆਏ ਨੇ। ਤੁਹਾਡੇ ਚਰਨਾਂ 'ਤੇ ਹਜ਼ਾਰ ਵਾਰੀ ਨਮਸਕਾਰ ਹੈ। ਬੱਚੀ ਨੂੰ ਅਸੀਸ ਦੇਣ ਵਾਸਤੇ ਆਏ ਹੋ, ਤੁਹਾਡੇ ਬੱਚਿਆਂ ਨੂੰ ਵੀ, ਸਾਡੇ ਬੱਚਿਆਂ ਨੂੰ ਵੀ। ਗੁਰੂ ਹਮੇਸ਼ਾ ਆਪਣੇ ਅੰਗ ਸੰਗ, ਸਦਾ ਅੰਗ ਸੰਗੇ, ਅਪੰਗੰ ਵਿਭੂਤੇ ਵਾਲੀ ਅਵਸਥਾ ਬਣਾਈ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ ਤੁਮ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਕੋਈ ਨਾ ਜਾਣੇ ਪੁੱਛੇ ਤੇ। ਜਪ ਗਵੰਤ ਸਗਲ ਸਮਗਰੀ ਤੁਮਰੈ ਸੂਤਰ, ਤੁਮ ਤੇ ਹੋਇ ਸੋ ਤੁਮਰੇ ਗਤ ਮਿਤ ਤੁਮਹੀਂ, ਨਾਨਕ ਦਾਸ ਸਦਾ ਕੁਰਬਾਨੀ। ਪੁਰਨ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੋਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌਨ ਦਿਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਟਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਜਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾ ਸਵਸਾਂ ਸਿੰਘ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤਾ ਵਿੱਚ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਭ ਤਹ ਤਹ ਰਸ਼ਿਆ ਰਿਆਇਤ, ਦਿਗ ਤੇ ਫਤਿਹ, ਬਿਰਧ ਕੀ ਪੈ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁਰ ਬਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੁੰਕਿਆਂ ਝੰਡੇ ਬੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੇਵਾ ਮਤ ਉੱਚੀ, ਮਤ ਪਤ ਕਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇਰ ਮਾਣਿਓ ਕੇ ਮਾਨ, ਨਿਤਾਣਿਓ ਕੇ ਤਾਨ, ਲੋਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਤੋਂ ਕਰ ਜੋੜ ਕਰੋ ਅਰਦਾਸ। ਦੁੱਧ ਭਾਵੇ ਤਾਂ ਆਣੇ ਰਾਸ, ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ, ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਆਰਤੀ, ਸ਼ਬਦ ਕੀਰਤਨ ਚੱਲ ਰਹੀ ਲੜੀਵਾਰ, ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ, ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ, ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ।
ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਰਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ, ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ, ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਤਲੀ ਕਰਨੀ, ਕਿਰਤ ਕਮਾਈਆਂ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਮਹਾਰਾਜ ਜੀ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਅਸਾੜ ਤਪੰਦਾ ਤਿਸ ਲੱਗੇ ਹਰ ਨਹੁ ਨ ਜਿਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਮਹਾਰਾਜ, ਅੱਜ ਹਾੜ ਦਾ ਮਹੀਨਾ ਆਰੰਭ ਹੋਇਆ, ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦਾ ਖੁਸ਼ੀਆਂ ਖੇੜਿਆਂ ਵਾਲਾ ਲੈ ਕੇ ਆਉਣਾ, ਇਸੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਦਰ ਦੀਆਂ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੜ੍ਹਿਆ ਮਹੀਨਾ ਸਾਰਿਆਂ ਦਾ ਸੁੱਖ ਸ਼ਾਂਤੀ ਖੁਸ਼ੀਆਂ ਖੇੜਿਆਂ ਵਾਲਾ ਲੈ ਕੇ ਆਉਣਾ ਮਹਾਰਾਜ ਜੀਓ, ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਦਰ ਕਰਦੇ ਸੇਵ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ, ਬੀਬੀ ਇੰਦਰਜੀਤ ਕੌਰ ਜੀ ਡਿੰਪਲ ਸਮੂਹ ਪਰਿਵਾਰ ਵੱਲੋਂ ਆਪਣੀ ਬੇਟੀ ਆਦਿ ਗੁਣ ਕੌਰ ਏਕਸ ਦੇ ਮਹਾਰਾਜ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਦੇ ਲੰਗਰਾਂ ਦੀ ਸੇਵਾ ਅਤੇ ਪਰਿਵਾਰ ਵੱਲੋਂ ਮਹਾਰਾਜ ਜੀ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਨੇ, ਕਿਰਪਾ ਕਰਨੀ ਮਹਾਰਾਜ ਜੀ ਬੇਟੀ ਆਦਿ ਗੁਣ ਕੌਰ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਸਾਰੇ ਪਰਿਵਾਰ ਦੇ ਸਿਰ ਤੇ ਮੇਰ ਪ੍ਰਿਆਤ ਰੱਖਣਾ, ਸਾਰੇ ਪਰਿਵਾਰਾਂ ਦੇ ਕਾਰਜ ਮਹਾਰਾਜ ਜੀ ਆਪ ਜੀ ਨੇ ਰਾਸ ਕਰਨੇ, ਪਰਿਵਾਰ ਨੂੰ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਧੰਨਵਾਦੀ ਬਣਾਉਣਾ ਜੀਓ, ਦਰ ਘਰ ਦੇ ਸੇਵ ਸਰਦਾਰ ਗੁਰਿੰਦਰ ਸਿੰਘ ਜੀ ਗਰੇਵਾਲ ਜਨਮ ਦਿਨ ਦੀ ਖੁਸ਼ੀ ਵਿੱਚ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦਰ ਘਰ ਦੇ ਸੇਵਕ ਰਵਦੀਪ ਸਿੰਘ ਮਹਾਰਾਜ ਜੀ, ਆਪ ਜੀ ਨੇ ਅਕਾਲ ਕੰਸਟਰਕਸ਼ਨ ਦੀ ਮਹਾਰਾਜ ਜੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ, ਸੇਵਕ ਪਰਿਵਾਰਾਂ ਦੇ ਸਿਰ ਤੇ ਮੇਹਰ ਪ੍ਰਿਆਤ ਰੱਖਣਾ, ਇਸ ਨਵੇਂ ਕਾਰੋਬਾਰਾਂ ਵਿੱਚ ਸੇਵਕ ਪਰਿਵਾਰਾਂ ਨੂੰ ਤਰੱਕੀਆਂ ਖੁਸ਼ੀਆਂ ਕਾਮਯਾਬੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਪਰਿਵਾਰ ਵੱਲੋਂ ਬੇਅੰਤ ਮੈਂ ਗੁਰੂ ਘਰ ਵਾਸਤੇ ਅਰਦਾਸ ਭੇਟਾ ਹਾਜ਼ਰ ਕੀਤੀ ਮਹਾਰਾਜ ਜੀ, ਭੇਟਾ ਦਰ ਪ੍ਰਵਾਨ ਕਰਨੀ ਮਹਾਰਾਜ ਰਵਦੀਪ ਸਿੰਘ ਨੂੰ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਸਿਰ ਤੇ ਹੱਥ ਰੱਖਣਾ ਜੀਓ, ਦਰ ਘਰ ਦੇ ਸੇਵਕ ਬੇਟਾ ਪ੍ਰਭ ਨੂਰ ਸਿੰਘ, ਬੇਟੀ ਅਰਸ਼ਪ੍ਰੀਤ ਕੌਰ ਮਹਾਰਾਜ ਜੀ ਟੈਸਟ ਦੀ ਸਫਲਤਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਕਿਰਪਾ ਕਰਨੀ ਬੱਚੀ ਨੂੰ ਟੈਸਟ ਵਿੱਚ ਸਫਲਤਾ ਦੀ ਦਾਤ ਬਖਸ਼ਿਸ਼ ਕਰਨੀ, ਬੇਟਾ ਪ੍ਰਭ ਨੂਰ ਸਿੰਘ ਨੂੰ ਸੋਹਣੀ ਜੋਬਾਂ ਦੀ ਦਾਤਾਂ ਬਖਸ਼ ਕਰਕੇ ਨਿਹਾਲ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ, ਬੱਚੀ ਕਵਿਤਾ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਬੇਅੰਤ ਮੈਂ ਅਰਦਾਸ ਭੇਟ ਕੀਤੀ ਮਹਾਰਾਜ ਗੁਰੂ ਘਰ ਵਾਸਤੇ ਭੇਟਾ ਕੀਤੀ, ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ, ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਭਾਈ ਸੁਖਵਿੰਦਰ ਸਿੰਘ ਗਿੱਲ, ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $151 ਮਾਇਆ ਭੇਟਾ ਕਰਦਿਆਂ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਜੀਓ, ਭਾਈ ਅਭਿਨਿੰਦਰ ਸਿੰਘ ਮੁੰਦਰਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $51 ਮਾਇਆ ਭੇਟਾ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਭਾਈ ਹਿੰਮਤ ਸਿੰਘ ਕੰਗ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਬੀਬੀ ਸੁਖਰਾਜ ਕੌਰ ਮੰਡ ਸੰਗਰਾਂਦ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $50 ਮਾਇਆ ਭੇਟਾ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭਾਈ ਮਹੇਸ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $25 ਮਾਇਆ ਭੇਟਾ ਕਰਦੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਤੇ ਆਈਆਂ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ,
ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ

0: ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਜੀ ਕੀ ਮਹਿਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸਮਾਰੀਅਨ ਦੇਖੈ ਗਾ ਦੇਵਨਹਾਰ, ਤੇਰੇ ਦਾਨਾ ਹੈ ਕੀਮਤ ਨਾ ਪਵੈ ਤਿਸਦਾ ਤੇ ਕੌਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦਿਓ ਸਜਣ ਸਿਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਘਰ ਘਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਸੁਨੇਕ ਬਾਬਾ। ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖੋ ਡਾਈ ਤੋਏ ਰਹਾਓ। ਵਿਸ਼ਵੇ ਚ ਸਿਆਂ ਘੜੀਆਂ ਪਹਿਰਾਂ, ਤਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ। ਨਾਨਕ ਕਰਤੇ ਕੇ ਤੇ ਬੇਸਰਾ ਧਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਅਨ ਲੋ ਪਵਨ ਚਵਰੋ ਕਰੇ, ਸਗਲ ਮਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਾਵੋ ਨੈਨ ਨਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਉ ਗੰਧ ਏਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋਨ, ਦਿਨੋ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਹੋ, ਹੋਏ ਜਾਤੀ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰੇ ਆਮਿਰ ਸਾਧੂ ਖੰਡਲ ਖੰਡਾ ਹੈ। ਪੁਰੋ ਲਿਖਤ ਲਿਖੇ ਗੁਰ ਪਾਇਆ, ਮਨ ਹਰਜ ਮੰਡਲ ਮੰਡਾ ਹੈ ਕਰ ਸਾਧੂ। ਵੰਜਲੀ ਪਨ ਵੱਡਾ ਹੈ ਕੱਢਣ ਡਾਉ ਪਨ ਵੱਡਾ ਹੈ ਰਹਾਉ। ਸਾਖਤ ਹਰ ਸਾਧਨਾ ਜਾਣਿਆ, ਤਿਨੰਤਰ ਹੋ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚਵਹਿ ਦੁਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਕੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹੱਲਾ। ਆ ਗਏ ਬਸੰਤ ਸੁਹੇਲਾ, ਔਧ ਘਟੈ ਦਿਨ ਸਲੈ ਨਾਰੇ, ਮਨ ਗੁਰ ਮਿਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮਹਿ, ਅਰੇ ਓ ਬ੍ਰਹਮ ਗਿਆਨੀ। ਜਿਸੇ ਜਗਾਏ ਪਿਆਵੈ ਰਸ, ਅਕਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਆਹ, ਜੋ ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਹੋ ਸੁਖ ਸਹਿਜੀ, ਬਹੁਲ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕੇ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਸਤਿਗੁਰੂ ਜੀਆਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਤਾ ਦੇ ਯੋਗ ਹੋ ਜੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰਮੰਤਰ ਦੇ ਜਾਪ ਬਖਸ਼ ਕੀਤੇ। ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕੁਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਬਖਸ਼ਿਸ਼ ਕਰਨ। ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੱਜ ਦੇ ਹੁਕਮਨਾਮੇ ਸਮੁੱਚੀ ਮਾਨਵਤਾ ਦੇ ਲਈ ਬਖਸ਼ਿਸ਼ ਕੀਤੇ ਨੇ, ਉਹ ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 713 ਅਤੇ 714 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਨ ਤਾਂ ਜੋ ਇਹ ਮਨੁੱਖਾਂ ਦੇ ਹੀ ਸਫਲ ਹੋ ਸਕੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਾਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ, ਓਅੰਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਹੀ ਮਿਟਾਵੋ, ਸਿਮਰੋ ਜਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪੁਰਾਨ ਸਿਮਰਤ ਸੋਧਾਖਿਅਰ, ਕਿਨੇ ਰਾਮ ਨਾਮ ਏਕ ਆਖਿਅਰ, ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛੁ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ

ਪਾਵਹੁ ਸੁਨਤ ਕਹਿਤ ਰਹਿਤ ਗਤ ਪਾਵਹੁ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹਉਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸੁਖੇ ਗੁਣ ਗਾਓ ਅਨੰਤ ਮਨ ਤਨ ਜਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਪਹੇ ਏਕ ਆਰਾਧ ਪਰਾਸ਼ਤ ਗਏ ਮਾਨ ਤਨ ਅੰਤਰ ਏਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਊਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪਹੁ ਅਵਰਾ ਨਾਮ ਜਪਾਵਹੁ ਭਗਤ ਪਾਹੇ ਤਰੀਐ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰ ਹੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਾਵੇ ਸੰਗ ਏਕ ਬਸਤ ਦੀਜੈ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਾਇਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥਨਾਥ ਗੋਬਿੰਦ ਗੋਪਾਲ ਸਰਬ ਕਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡੇ ਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਾਉ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸ ਕਾ ਵਰਣ ਚਿਹਨ ਨਾ ਜਾਪਤ ਤਬ ਹਰਕ ਸੋਗ

ਦਿੱਤੀ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ, ਮਤ ਵਿਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ,

ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖਸਾਲਾ ਹਨਮੰਦ, ਸੁਣਿਆ ਜੋਗ ਜੁਗ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸੁਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ

ਜੀ ਕੋ ਕਹੈ ਪਿਛੈ ਪਛੁਤਾਇ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੁਹਿ ਝੋਟਾ ਨ ਖਾਏ, ਮੰਨੈ ਜਮ ਕੈ ਸਾਥ ਨ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਣ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਤਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸੁਚਿਆਰ, ਤਬਲੈ

ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਲ ਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਖਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੀਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋਤਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ

ਸੁੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ। ਜੀਵੜ ਆਪ ਜਾਣੈ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੋਦ ਅਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟੈ ਵੇਕਾਰ,

ਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਮਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾ ਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਚ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਕਿਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾਇਆਵੈ ਬਹੁਤਾ ਇਹੋ ਵਿਡਾਣ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤੇ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏ ਤਰਾਹਿ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀ ਆ ਗੱਲਾ ਕਥੀਆ ਨਾ ਜਾਈ ਜੀ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਰੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਰੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵਿਖੈ ਵਿਖਸੈ ਕਰ ਵਿਚਾਰ
नानक कथना करडा सार जत पहारा तीरे सुनियार अहरण मत वेद हथियार भौक लागन तपताओ भांडा भव अमृत ढाल घड़िया शब्द सच्ची टकसाल जिनको नदर करम तिनकार नानक नदरी नदर।

ਨੇ ਰਹਿ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕਦੀਤੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰੱਤੀ ਬਿਨ ਏਕ ਨ ਲੇਖੈ। ਸ਼ੁੱਧ ਸਿਪਾਹ ਦੁਰੰਤ ਦੁਬਾਹਾ,

ਕਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਯੂ, ਦੇਵ ਦੈ ਜਚਨ ਪਜਾਯੂ, ਆਦੰਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸੁਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੂੰਹ ਬਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ, ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆਕਰਕ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਨਾਦ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾ ਕੋ ਕਰਪਾਹਨ ਅਨੁਮਾਨਤ, ਮਹਾ ਮੂੜ ਕਚ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹੇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੇ ਵਿਚ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀ ਭੂਪਾ, ਅੰਡਜੇਰ ਸੇਤ ਜਕੀਨੀ, ਉਤ ਭੁਜ ਕਾਨ ਬਾਹੁਰ ਰਚ ਦੀਨੀ, ਕਹੂੰ ਭੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸੇਠ ਦਿਖਾਏ ਅਚੰਭ ਭਵ, ਆਦਿ ਜੁਗਾਦ ਸਰੂਪ ਸੋਯਮ ਭਵ, ਅਬਰੱਛਾ ਮੇਰੀ ਤੁਮ ਕਰੂ, ਸਿੱਖੋ ਵਾਰ ਸਿੱਖ ਸੰਗਰੂ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਤਿਆ ਹੈ, ਤਾਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਿਹੋ, ਤਾਕੇ ਤਾਪ ਤਨਕ ਮੈਂ ਹਰਿਹੋ, ਰਿੱਧ ਸਿੱਧ ਘਰਮੋ ਸਭ ਹੋਈ, ਦੁਸ਼ਟ ਛਾਛ ਵੈ ਸਕੈ ਨ ਕੋਈ, ਏਕ ਬਾਰ ਜਿੰਤੁ ਮੈਂ ਸੁਭਾਰਾ, ਕਾਲ ਫਾਸ ਕੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੁਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲ ਭਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖਿਨ ਕੋ ਛੈ ਕਰਤਾ, ਸ੍ਰੀ ਅਸਤੋ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਤ ਸਹਿ ਬਿਆਪਤ ਕੋਈ ਅੜਿਲ, ਸੁਨੈ ਗੁੰਗ ਜੋ ਆਹਿ ਸੁਰਸ ਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨ ਤਿਨ ਨਰਕੇ ਰਹਿ, ਹੋ ਜੋ ਯਾਕੀ ਏਕ ਵਾਰ ਚੌਪਈ ਕੋ ਕਹਿ ਚੌਪਈ, ਸੰਬਤ ਸਤਰੈ ਸਹਿਸਪਨੀ ਜੈ, ਅਰਧ ਸਹਿਸਪੁਣ ਤੀਨ ਕਹੀ ਜੈ, ਪਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਤਦਰਵ ਗ੍ਰੰਥ ਸੁਧਾਰਾ, ਸੁਵਈਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੂਆਂ ਕਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤੇਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਅਮੇਕ ਨ ਜਾਨਿਓ, ਸ੍ਰੀ ਸੁਪਾਨ ਕਿਰਪਾ ਤੁਮਰੀ, ਕਰ ਮੈਂ ਨ ਕਹਿਓ ਸਭ ਤੁਹੇ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛੱਡ ਕੈ ਗਹਿਓ ਤੁਹਾਰੂ ਦੁਆਰ, ਬਾਹੀ ਗਹੇ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਸਗਲ ਦੁਆਰ ਕੋ ਛੱਡ ਕੈ ਕਹਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਨਾਮ ਜਿਨ ਕਹਿ ਮਨ ਵਸਿਆ ਵਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੀਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹਿ ਨਿਮਾਣੀ ਦੇਹਿ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੋ ਹੁਰ ਥਾਉ ਨਾਹੀ

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕਿਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਹ ਦਿਸਿਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ ਮਾਇਆ ਤਾ ਮੋਹਣੀ ਤਿਨੈ ਕੀਤੀ ਜਿੰਟ ਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ

ਬਾਣੀ ਪੜ੍ਹਦਿਆਂ ਆਪ ਜੀ ਕੇ ਦਸ ਰਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ ਕਰ ਦੇਣੀਆਂ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ। ਰਹਿਮਤ ਕਰਨੀ ਸਮੂਹ ਸੰਗਤ ਦਾ ਚੱਲਿਆ, ਕਦਮ ਦਰ ਕਦਮ ਲੇਖੇ ਵਿੱਚ ਲਾਉਣਾ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਘਰਾਂ ਵਿੱਚ ਸੁੱਖ ਵਰਤਾਉਣੀ, ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਵਿਦਿਆ ਦੀ ਦਾਤ, ਗੁਰਸਿੱਖੀ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ, ਰਹਿਮਤਾਂ ਕਰਨੀਆਂ। ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕਰਕੇ ਸ਼ਰਧਾ ਭਾਵਨਾ ਸਹਿ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਗਰੀਬ ਨਿਵਾਜ, ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸਾਂ ਭੇਟਾਂ ਆਈਆਂ, ਆਪ ਜੀ ਨੇ ਖਜ਼ਾਨੇ ਭਰਪੂਰ ਕਰਨੇ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰੂ ਜੀ ਉਹ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਕਿਰਪਾ ਕਰੋ। ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵੇ।

साबिद तुम हर जान हूं आपे। हम रुलते फिरते कोई बात ना पूछता,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ, ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੰਨਤਾ ਤੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਜੋ ਟੋਡੀ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਸਤਿਗੁਰਾਂ ਦੇ ਪਾਵਨ ਅੰਗ 713 ਤੇ 14 ਉੱਪਰ ਸੁਭਾਇਮਾਨ ਹਨ। ਗੁਰਦੇਵ ਜੀ ਨੇ ਰਹਿਮਤ ਕੀਤੀ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਜੋ ਸੁੱਖ ਦੇਣ ਵਾਲਾ, ਬਿਸਮਾਤ ਦੇਣ ਵਾਲਾ, ਰਸ ਦੇਣ ਵਾਲਾ ਹੈ, ਇਹ ਭਾਈ ਜਿਸ ਨੇ ਵੀ ਆਪਣੀ ਇਸ ਰਸਨਾ ਤੋਂ ਉਸ ਗੁਣ ਨਿਧਾਨ ਕਿਰਪਾਲੂ ਦਿਆਲੂ ਵਾਹਿਗੁਰੂ ਦੇ ਗੁਣ ਗਾਏ ਨੇ, ਉਸ ਨੂੰ ਸਦਾ ਹੀ ਅਵਿਨਾਸੀ ਖੇਮ ਭਾਵ ਸਦੀਵੀ ਖੇੜਾ, ਸਦੀਵੀ ਆਨੰਦ ਪ੍ਰਾਪਤ ਹੁੰਦਾ ਹੈ। ਜੋ ਵੀ ਪ੍ਰਾਣੀ ਦੁੱਖਾਂ ਤੋਂ, ਭਰਮਾਂ ਤੋਂ, ਸੰਸਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ, ਉਹ ਸਦਾ ਸਿਮਰਨ ਨਾਰਾਇਣ, ਸਦਾ ਹੀ ਆਪਣੀ ਰਸਨਾ ਤੋਂ, ਆਪਣੇ ਹਿਰਦੇ ਤੋਂ ਨਾਰਾਇਣ ਦਾ ਭਾਵ ਪਰਮੇਸ਼ਵਰ ਦਾ, ਅਕਾਲ ਪੁਰਖ ਵਾਹਿਗੁਰੂ ਦਾ ਚਿੰਤਨ ਕਰਦਾ ਰਹੇ, ਉਸ ਨੂੰ ਆਰਾਧਦਾ ਰਹੇ। ਪਰਮੇਸ਼ਵਰ ਨਾਲ ਜਿਸ ਦੀ ਪ੍ਰੀਤੀ ਪੈ ਜਾਏ, ਉਹਦੇ ਅੰਦਰ ਦੇ ਭੈ, ਭਰਮ, ਡਰ, ਸੰਸੇ ਸਭ ਮੁੱਕ ਜਾਂਦੇ ਹਨ। ਇਹੀ ਗੁਰਦੇਵ ਪਿਤਾ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਅੰਦਰ ਕਿਰਪਾ ਕੀਤੀ ਹੈ। ਗੁਰੂ ਬਖਸ਼ਿਸ਼ ਕਰੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਪਿਆਰ ਸਤ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਤ ਪਿੱਟੇ ਵੀ ਮਤ ਪਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਪਿੱਟੇ ਫੇੜ ਕਰੇ ਨੂੰ ਮਨ ਜੁੱਟੇ ਚੁੱਲੀ ਭਰੇ ਉਹ ਨਾਨਕ ਸਤਿਆਈ।

ਛੋਟ ਹੈ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰੇ ਹੋ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੀ ਜੀ ਨਾਨਕ।

तत् विचारियो दास गोविंद परायण अवनासी खेम चाहे जे नानक सदा सिमर नारायण। परम सन्मान योग धन धन सतगुरु साहिब श्री गुरु ग्रंथ साहिब महाराज जी दे अमृत वेले ते हाजरी भर रही गुरु सवारी गुरु रूप साध संग जीओ करो रसना पित रखो। वाहे गुरु जी का खालसा वाहे गुरु जी की फतेह। गुरु पातशाह जी तुठे हन अमृत वेले दे समागमां विच शरीरक तौर ते मानसिक तौर ते हाजरी भरन दा सुभाग मालक ने बख्शिश कीता है। वडभागे जीड़े तुरकी बाणी दे अमृतमई कीर्तन नाल जुड़ रहे सन बहुत ही सत्कार जो गुरु के कीर्तनीए भाई लाखन सिंह जी श्रवण करवा रहे सन। गुरु कृपा करे रोजाना की तरह सतगुरु सच्चे पातशाह महाराज जी का पावन पवित्र मुख वाक अलाही हुक्मनामा जो सतगुरु जी ने प्रकाशमय हुंदिया पहला सिख जगत दे नाम जारी किया है उस दी विचार करन दा यतन करांगे। ए पावन शब्द धन धन सतगुरु गुरु अर्जन देव महाराज जी तिन्हां दी पावन रसना तो उच्चारण किया होया। सतगुरु गुरु ग्रंथ साहिब महाराज जी दे अंग 713 और 714 ते सभायमान है। सतगुरु गुरु अर्जन देव महाराज जी जिन्हां दा शहीदी पुर सिख जगत बड़े उत्साह दे नाल मना रहा है। ये शहादत दुनिया के इतिहास विच विलक्षण है क्योंकि कोई लड़ाई नहीं कोई झगड़ा नहीं केवल से केवल सच ते पहरा देना सच उचार करना सच लिखना सच प्रचारना यही एक उन्हों का गुनाह सी। मनुखता नूं धड़िया विचों कढ के वक्खो वक्खरे ग्रुपां दे लोगां नूं केवल ते केवल एक निरंकार नाल जोड़न दा जिहड़ा उन्हां दा मकसद सी ओही उन्हां दी शहादत दा कारण बनिया क्योंकि समें दीआं हुकूमतां नूं इह बात चंगी नहीं लगती कि लोग जागरूक होण। ਇਹ ਐਸੀ ਅਵਸਥਾ ਬਣੀ ਹੈ ਨਿਰੰਕਾਰ ਵੱਲੋਂ ਹੀ ਕਿ ਦੋ ਮਹਾਨ ਸ਼ਕਤੀਆਂ ਇੱਕ ਵਾਰੀ ਭਾਰਤ ਵਿੱਚ ਪ੍ਰਵੇਸ਼ ਕਰਦੀਆਂ ਨੇ। ਇੱਕ ਪਾਸਿਓਂ ਰਾਜਨੀਤਿਕ ਤੌਰ 'ਤੇ ਬਾਬਰ ਕੇ ਹੁੰਦੇ ਨੇ ਦੂਜੇ ਪਾਸਿਓਂ ਮਨੁੱਖਤਾ ਨੂੰ ਜਾਗਰੂਕ ਕਰਨ ਦੇ ਲਈ ਸੁਚੇਤ ਕਰਨ ਦੇ ਲਈ ਇੱਕ ਨਾਲ ਜੋੜਨ ਦੇ ਲਈ ਬਾਬੇ ਕੇ ਸੰਸਾਰ ਤੇ ਪ੍ਰਗਟ ਹੁੰਦੇ ਨੇ। ਇਹਨਾਂ ਦੋਹਾਂ ਤਾਕਤਾਂ ਦੀ ਸਮੇਂ ਸਮੇਂ ਟੱਕਰ ਰਹੀ ਹੈ ਤੇ ਉਸੇ ਟੱਕਰ ਤਹਿਤ ਹੀ ਲਾਹੌਰ ਦੀਆਂ ਉਹਨਾਂ ਗਲੀਆਂ ਵਿੱਚ ਜਿਨ੍ਹਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਥੋੜ੍ਹਾ ਚਿਰ ਪਹਿਲਾਂ ਕਾਲ ਦੇ ਮਾਰੇ ਲੋਕਾਂ ਦੀ
ਹਿਫਾਜ਼ਤ ਲਈ, ਸਿਹਤ ਚਾਬੀ ਦੇ ਲਈ, ਉਹਨਾਂ ਦੀ ਭੁੱਖ ਮਿਟਾਉਣ ਲਈ ਦਿਨ ਰਾਤ ਪਰਿਵਾਰ ਸਮੇਤ ਇੱਕ ਕਰ ਰਹੇ ਸਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਕੀ ਗੋਲਕ ਦਾ ਮੂੰਹ ਇਹਨਾਂ ਬਿਮਾਰੀ ਤਹਿਤ ਪੀੜਿਤ ਲੋਕਾਂ ਦੀ ਖਾਤਰ ਲਾਹੌਰ ਵਿੱਚ ਹੀ ਖੋਲਿਆ ਸੀ। ਲੇਕਿਨ ਉਸੇ ਲਾਹੌਰ ਵਿੱਚ ਉਹ ਤਸੀਹੇ ਦਿੱਤੇ ਗਏ ਜੋ ਇਤਿਹਾਸ ਵਿੱਚ ਵਿਲੱਖਣ ਨੇ। ਲੇਕਿਨ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਸਮੇਂ ਦੀ ਹਕੂਮਤ ਦੇ ਜ਼ੁਲਮ ਨੂੰ ਆਪਣੇ ਤਨ 'ਤੇ ਸਹਾਰਦੇ ਹੋਏ ਮਨੁੱਖਤਾ ਨੂੰ ਜਾਗਰੂਕ ਕੀਤਾ ਹੈ ਕਿ ਸ਼ਾਂਤੀ ਨਾਲ ਆਪਣਾ ਅਖੀਰ ਤੀਕ ਜੰਗ ਲੜਨਾ ਚਾਹੀਦਾ ਹੈ ਅਤੇ ਜਦੋਂ ਸ਼ਾਂਤੀ ਨਾਲ ਗੱਲ ਨਾ ਬਣੇ ਫਿਰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ ਹੈ ਉਹ ਵੀ ਪੰਚਮ ਪਾਤਸ਼ਾਹ ਜੀ ਦਾ ਹੁਕਮ ਸੀ ਉਹਨਾਂ ਨੂੰ। ਖੈਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ, ਇੱਕ ਨਵਾਂ ਇਨਕਲਾਬ, ਇੱਕ ਨਵਾਂ ਮੋੜ ਸਿੱਖ ਜਗਤ ਵਿੱਚ ਆਇਆ ਹੈ। ਸੇਵਾ ਸਿਮਰਨ ਦੇ ਨਾਲ ਨਾਲ ਸਵੈ ਦੀ ਰੱਖਿਆ, ਗਰੀਬ ਦੀ ਰੱਖਿਆ ਅਤੇ ਜ਼ਾਲਮ ਦੀ ਭਖਿਆ ਲਈ ਸ਼ਸਤਰਧਾਰੀ ਹੋਣ ਵਾਲੇ ਪਾਸੇ ਕੌਮ ਤੁਰੇ। ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਵਰਤਾਈ ਹੈ, ਸ਼ਾਂਤਮਈ ਸੰਘਰਸ਼ ਲੜੇ ਵੀ ਜੋ ਹਮਲਾਵਰ ਬਣ ਕੇ ਆਏ ਉਹਨਾਂ ਨੂੰ ਰੋਕਿਆ ਵੀ, ਸੋਧਾ ਵੀ ਲਾਇਆ ਔਰ ਮਨੁੱਖਤਾ ਨੂੰ ਐਸਾ ਜਾਗਰੂਕ ਕੀਤਾ ਕਿ ਡਰੇ ਹੋਏ ਲੋਕ, ਸਹਿਮੇ ਹੋਏ ਲੋਕ ਦੁਬਾਰਾ ਸਿਰ ਚੁੱਕ ਕੇ ਜਿਉਣ ਦੀ ਜਾਚ ਸਿੱਖ ਗਏ। ਜਾਗਰ ਨੂੰ ਲਲਕਾਰਨ ਦੀ ਹਿੰਮਤ ਪੈਦਾ ਹੋ ਗਈ। ਐਸੇ ਸਤਿਗੁਰ ਸੱਚੇ ਪਾਤਸ਼ਾਹ ਦੀਨ ਦਿਆਲ ਜਿਨ੍ਹਾਂ ਦਾ ਪ੍ਰਕਾਸ਼, ਜਿਨ੍ਹਾਂ ਦਾ ਸ਼ਹੀਦੀ ਪੁਰਬ ਅਗਲੇ ਦਿਨ ਹੀ ਆਪਾਂ ਵੀ ਮਨਾਉਣ ਜਾ ਰਹੇ, ਸਾਰਾ ਹਫ਼ਤਾ ਉਹਨਾਂ ਨੂੰ ਸਮਰਪਿਤ ਹੈ। ਉਹਨਾਂ ਦੀ ਪਾਵਨ ਰਸਨਾ ਤੋਂ ਅੱਜ ਦਾ ਇਹ ਸ਼ਬਦ ਹੁਕਮਨਾਮੇ ਤੌਰ 'ਤੇ ਸ਼ਹਿਨਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਸ਼ਹਿਨਸ਼ਾਹ ਬਖਸ਼ਿਸ਼ ਕਰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ। ਮੈਂ ਬੜੀ ਵਧੀਆ ਗੱਲ ਕਹੀ ਔਰ ਸਿੱਖ ਨੂੰ ਆਪਣੇ ਪੱਲੇ ਘੁੱਟ ਕੇ ਬੰਨ ਲੈਣੀ ਚਾਹੀਦੀ ਹੈ। ਗੁਰਬਾਣੀ ਦਾ ਹਰ ਸ਼ਬਦ ਇਤਿਹਾਸ ਦੀ ਹਰ ਸਾਖੀ ਨਿਰੰਕਾਰ ਦੇ ਨਾਮ ਨਾਲ ਜੋੜਦੀ, ਸਿਮਰਨ ਨਾਲ ਜੋੜਦੀ ਹੈ ਔਰ ਸਿਮਰਨ ਦੀ ਪਹਿਲੀ ਅਵਸਥਾ ਰਸਨਾ ਤੋਂ ਜਪਣਾ ਹੀ ਹੈ। ਇਹਦੀਆਂ ਅਗਾਂਹ ਦੀਆਂ ਸਟੇਜਾਂ ਨੇ, ਅੱਜ ਆਪਾਂ ਜਾਪ ਇੱਕ ਮਿਕ 24 ਘੰਟੇ ਸਿਮਰਨ ਜੁੜੇ ਰਹਿਣ ਵਾਲੀਆਂ ਵੀ ਸ਼ਖਸੀਅਤਾਂ ਸੰਸਾਰ 'ਤੇ ਹਨ ਅਤੇ ਸਨ ਅਤੇ ਹੋਣਗੀਆਂ। ਇੱਥੇ ਮੇਰੇ ਮਾਲਕ ਰਹਾਉ ਦੀ ਪੰਕਤੀ ਵੀ ਹੈ ਅਤੇ ਕਹਿ ਰਸਨਾ ਗੁਣ ਗੋਪਾਲ ਨਿਧ ਗਾਇਣ, ਨਿਰੰਕਾਰ ਜੋ ਖਜ਼ਾਨਿਆਂ ਦਾ ਮਾਲਕ ਹੈ, ਜੋ ਗੁਣਾਂ ਦਾ ਮਾਲਕ ਹੈ, ਜੋ ਧਰਤੀ ਨੂੰ ਪਾਲਣ ਵਾਲਾ, ਗੋਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ, ਧਰਤੀ ਨੂੰ ਸਾਰੇ ਕਾਇਨਾਤ ਨੂੰ ਪੈਦਾ ਕਰਨ ਵਾਲਾ, ਸਾਰੇ ਕਾਇਨਾਤ ਨੂੰ ਪਰਵਿਸ਼ ਕਰਨ ਵਾਲਾ, ਸਾਰੇ ਕਾਇਨਾਤ ਨੂੰ ਸਮੇਟਣ ਵਾਲਾ ਨਿਰੰਕਾਰ ਹੈ ਤੇ ਉਹਦੇ ਗੋਪਾਲ ਦੇ ਉਹਦੇ ਮਹਾਨ ਖਜ਼ਾਨਿਆਂ ਦੇ ਮਾਲਕ ਦੇ ਉਸ ਮਹਾਨ ਦਾਤੇ ਦੇ ਗੁਣ ਰਸਨਾ ਨਾਲ ਗਾਉਣੇ ਚਾਹੀਦੇ, ਰਸਨਾ ਦੇ ਨਾਲ। ਸਮੁੱਚੀ ਬਾਣੀ ਇਸ ਗੱਲ 'ਤੇ ਜ਼ੋਰ ਦਿੰਦੀ ਹੈ। ਸੁਖਮਨੀ ਸਾਹਿਬ ਵਿੱਚ ਪ੍ਰਭ ਕੌ ਸਿਮਰੈ ਛੇ ਧਨਵੰਤ ਹੈ। ਜੇ ਧਨਵੰਤੇ ਬਣਨਾ ਚਾਹੁੰਦੇ ਹੋ ਨਾ ਵੀ ਸਾਡੇ ਕੋਲ ਧਨ ਹੋਵੇ ਤਾਂ ਉਹ ਵੀ ਯੁਕਤੀ ਸਿਮਰਨੀ ਹੈ। ਐਸੀ ਬਰਕਤ ਪੈਂਦੀ ਹੈ ਕਿ ਧਨ ਦੀ ਤੋੜ ਨਹੀਂ ਆਉਂਦੀ।
ਪੱਲੇ ਕੁਝ ਵੀ ਨਾ ਹੋਵੇ ਤਾਂ ਵੀ ਬਾਦਸ਼ਾਹ ਸਾਵੇਂ ਉਹ ਰੱਜਿਆ ਹੋਇਆ ਤੇ ਰੱਜਣ ਵਾਲਾ ਹੀ ਰਾਜਾ ਹੁੰਦਾ ਹੈ, ਸੰਤੋਖ ਨਾਲ ਰੱਜ ਆਉਂਦਾ ਹੈ ਤੇ ਸਿਮਰਨ ਐਸੀ ਅਵਸਥਾ ਪੈਦਾ ਕਰ ਦਿੰਦਾ ਹੈ, ਪ੍ਰਭ ਡੋਰੀ ਹੱਥ ਤੁਮਾਰੇ ਵਾਲੀ ਅਵਸਥਾ ਬਣ ਜਾਂਦੀ। ਸਿਮਰਨ ਕਰਨ ਵਾਲਾ ਇਹ ਬਾਤ ਕਹਿੰਦਾ, ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਲਕਸ਼ਮੀ ਤੋਟ ਨਾ ਆਵੇ ਖਾਹੇ ਖਰਚ ਰਹਿੰਦਾ, ਲਕਸ਼ਮੀ ਦੀ ਤੋਟ ਨਹੀਂ ਆਉਂਦੀ ਜੇ ਸਿਮਰਨ ਵਾਲੇ ਪਾਸੇ ਤੁਰ ਜਾਈ। ਸੋਹਣੀ ਸਾਹਿਬ ਦੇ ਵਿੱਚ ਸਿਮਰਨ ਤੇ ਬਹੁਤ ਜੋ ਸਾਰੀ ਬਾਣੀ ਵਿੱਚ ਹੀ ਹੈ, ਪਰ ਸਖੈਨ ਬਾਣੀ ਸਾਡਾ ਬਹੁਤਾ ਸਿੱਖ ਜਗਤ ਸੁਖਮਨੀ ਸਾਹਿਬ ਦਾ ਪਾਠ ਤਕਰੀਬਨ ਕਰਦਾ ਹੈ, ਹਰ ਘਰ ਵਿੱਚ ਹੁੰਦਾ ਹੈ, ਹਰ ਵਿਅਕਤੀ ਇਹਦੇ ਨਾਲ ਜੁੜਦਾ ਹੈ। ਉਹਦੇ ਵਿੱਚ ਮੇਰੇ ਮਾਲਕ ਵਾਰ ਵਾਰ ਸਿਮਰਨ ਦੀ ਪ੍ਰੇਰਨਾ ਦਿੰਦੇ ਨੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪੱਤ ਵਾਲੇ ਇੱਜ਼ਤ ਵਾਲੇ ਸਨਮਾਨ ਵਾਲੇ ਲੋਕ ਜਗਤ ਉਹਨਾਂ ਦਾ ਸਨਮਾਨ ਕਰਦਾ ਹੈ ਜਿੰਨਾ ਕੁਛ ਸਿਮਰਨ ਹੁੰਦਾ ਹੈ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪਰਵਾਨੇ ਜਾਂਦੇ ਸਤਿਕਾਰ ਮਿਲਦਾ ਹੈ। ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਧਾਨ ਮੰਨਿਆ ਜਾਂਦਾ ਹੈ, ਇੱਥੇ ਪ੍ਰਧਾਨਗੀ ਨਾਲ ਲੜਨਾ ਨਹੀਂ ਪੈਂਦਾ, ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਐਸਾ ਸਤਿਕਾਰ ਮਿਲਦਾ ਹੈ ਸਿਮਰਨ ਕਰਨ ਵਾਲੇ ਨੂੰ। ਪ੍ਰਭ ਕੋ ਸਿਮਰੇ ਸੇ ਬੇਮੁਹਤਾਜੇ, ਬੇਮੁਹਤਾਜੀ ਹੋ ਜਾਂਦੀ ਹੈ, ਕਿਸੇ ਦੀ ਮੁਹਤਾਜੀ ਨਹੀਂ ਦੀ, ਕਿਸੇ ਦੀ ਮੁਹਤਾਜੀ ਮੈਂ ਕਰਾਂ ਵੀ ਕਿਉਂ, ਜਾ ਤੂੰ ਮੇਰੇ ਵੱਲ। ਜਦੋਂ ਸਾਰੇ ਖਜ਼ਾਨਿਆਂ ਦਾ ਮਾਲਕ ਮੇਰੇ ਨਾਲ ਹੈ, ਮੇਰੇ ਵੱਸ ਹੈ, ਮੇਰੇ ਤੇ ਕਿਰਪਾ ਕਰ ਰਿਹਾ ਹੈ, ਤੇ ਜਣੇ ਜਣੇ ਦੀ ਮੁਹਤਾਜੀ ਕਿਉਂ ਕਰਾਂ। ਉਹ ਮੁਕਤ ਹੋ ਜਾਂਦਾ ਹੈ, ਉਹਦੀਆਂ ਲੋੜਾਂ ਵੀ ਸੀਮਤ ਹੋ ਜਾਂਦੀਆਂ, ਪਰ ਨਿਰੰਕਾਰ ਬਿਨ ਬੋਲਿਆ ਸਭ ਕੁਝ ਜਾਣਦਾ ਹੈ। ਜੇ ਮੰਗਦਾ ਹੈ ਜੋ ਮੰਗਿਆ ਠਾਕਰ ਆਪਣੇ ਸੋਈ ਸੋਈ ਦੇਵੇ, ਜੇ ਤੇ ਮੰਗਣਾ ਪੈ ਜੇ ਤੇ ਨਿਰੰਕਾਰ ਤੋਂ ਮੰਗਦਾ ਹੈ, ਤੇ ਨਿਰੰਕਾਰ ਆਪਣੇ ਸੇਵਕ ਦੀ ਹਰ ਜਿਹੜੀ ਮੰਗ ਹੈ ਪੂਰੀ ਕਰਦਾ ਹੈ ਜੇ ਅਸੀਂ ਸਿਮਰਨ ਨਾਲ ਜੁੜ ਜਾਈਏ। ਜੁਗਤੀ ਸਾਰੀ ਜਿਹੜੀ ਹੈ ਉਹ ਇੱਕੋ ਇੱਕ ਸਿਮਰਨ ਹੈ। ਸੰਸਾਰ ਦਾ ਹਰ ਸੁੱਖ ਹਰ ਸਹੂਲਤ ਸਿਮਰਨ ਨਾਲ ਮਿਲ ਜਾਂਦੀ ਹੈ। ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ, ਹਰ ਵਾਸਤੇ ਰਾਜੇ ਆਪ ਬਣ ਜਾਂਦੇ। ਪ੍ਰਭ ਕੋ ਸਿਮਰੇ ਸੇ ਸੁੱਖ ਵਾਸੀ, ਜੀਵਨ ਸੁਖੀ ਤਾਂ ਸਾਡੀ ਮੇਨ ਲੋੜ ਹੈ, ਐਸਾ ਸੁੱਖ ਜਿਹੜਾ ਕਦੀ ਖਤਮ ਨਾ ਹੋਵੇ, ਸਦੀਵੀ ਹੋਵੇ, ਨਹੀਂ ਥੋੜ ਚਿਰਾ ਸੁੱਖ ਨਹੀਂ। ਨਿਰੰਕਾਰ ਦੇ ਨਾਮ ਨਾਲ ਸਿਮਰਨ ਨਾਲ ਜੁੜਿਆ ਜਿਹੜਾ ਹੈ ਉਹ ਸਾਨੂੰ ਸੁੱਖ ਮਿਲਦਾ ਹੈ, ਸਦੀਵੀ ਸੁੱਖ। ਪ੍ਰਭ ਕੋ ਸਿਮਰੇ ਸਦਾ ਅਵਨਾਸੀ, ਜਿਹੜੇ ਪ੍ਰਭ ਦਾ ਸਿਮਰਨ ਕਰਦੇ ਨੇ ਉਹ ਨਾਸ ਰਹਿਤ ਹੋ ਜਾਂਦੇ ਨੇ, ਕਿਉਂਕਿ ਨਿਰੰਕਾਰ ਆਪ ਸਦੀਵੀ ਹੈ, ਉਹ ਵੀ ਉਹਦੇ ਵਿੱਚ ਐਸੀ ਟੁੱਬੀ ਲਾ ਜਾਂਦੇ ਨੇ, ਜਨਮ ਮਰਨ ਦਾ ਗੇੜ ਉਹਨਾਂ ਦਾ ਮਿਟ ਜਾਂਦਾ ਹੈ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਸ਼ਨ ਨੇ, ਗੁਰਮਤਿ ਵਿਚਾਰਧਾਰਾ ਨੇ ਮਨੁੱਖਤਾ ਨੂੰ ਨਾਮ ਨਾਲ ਜੋੜਿਆ। ਨਾਮ ਬੜਾ ਪਿਆਰਾ ਅਸੂਲ ਹੈ ਗੁਰਮਤਿ ਵਿਚਾਰਧਾਰਾ ਦਾ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ। ਵਿਹਲਣ ਨੂੰ ਕੋਈ ਥਾਂ ਨਹੀਂ ਵੀ ਇਕੱਲਾ ਨਾਮ ਹੀ ਜਪੀ ਜਾਂ ਨਹੀਂ ਭਾਈ, ਜਿੰਨੇ ਵਿਗੜੇ ਹੋਏ ਸਾਧ ਉਦੋਂ ਡੇਰੇ ਬਣਾ ਕੇ ਬੈਠੇ ਸਨ। ਦਸਮ ਪਾਤਸ਼ਾਹ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਨੇ ਇਕੱਲੇ ਇਕੱਲੇ ਕੋ ਜਾ ਕਰਕੇ ਸੱਜਣ ਠੱਗ ਜਿਹੇ ਲੁਟੇਰਿਆਂ ਨੂੰ ਜਾ ਕਰਕੇ ਨੰਗਿਆਂ ਕੀਤਾ ਸੀ। ਜਦੋਂ ਸੱਚ ਦੀ ਬਾਣੀ ਨਾਨਕ ਨੇ ਆਖੀ
ਸੱਚ ਸੁਣਾਇਆ ਤੇ ਅੰਦਰਲਾ ਜਾਗ ਪਿਆ ਸੀ। ਅਜਿਹੇ ਲੋਕਾਂ ਨੂੰ ਗੁਰਮਤ ਵਿੱਚ ਲੈ ਕਰਕੇ ਆਉਣਾ, ਵਿਗੜੇ ਹੋਏ ਸਾਧਾਂ ਨੂੰ ਜੋ ਸੰਸਾਰ ਤੇ ਬੋਝ ਬਣ ਕੇ ਬੈਠੇ ਸਨ, ਡਰਦੇ ਹੋਏ ਲੋਕ ਹਰ ਪਦਾਰਥ ਜਾ ਕੇ ਚੜਾ ਦਿੰਦੇ ਸਨ, ਵਰ ਸਰਾਪ ਦਾ ਡਰ ਸੀ। ਤੇ ਦਸਮ ਪਾਤਸ਼ਾਹ ਜੀ ਨੇ ਆਖਰੀ ਕੌਤਕਾਂ ਦੇ ਵਿੱਚ ਜਿਹੜਾ ਇੱਕ ਕੌਤਕ ਕੀਤਾ ਹੈ ਨਾ, ਵੈਰਾਗੀ ਮਾਧੋ ਦਾਸ ਨੂੰ ਗੁਰਮਤ ਵਿੱਚ ਲਿਆਉਣ ਦਾ, ਉਹ ਸਾਡੇ ਲਈ ਇੱਕ ਇਸ਼ਾਰਾ ਸੀ ਸਿੱਖ ਜਗਤ ਲਈ, ਮਨੁੱਖਤਾ ਦੇ ਲਈ, ਕਿ ਜਿਹੜਾ ਮਿਸ਼ਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਪਖੰਡੀ ਸਾਧਾਂ ਦੇ ਖਿਲਾਫ ਪਰੰਭਿਆ ਹੈ ਤੇ ਇਹਨਾਂ ਨੂੰ ਗੁਰਮਤ ਦੀ ਰੋਸ਼ਨੀ ਵਿੱਚ ਲਿਆਉਣਾ ਹੈ, ਭਾਵੇਂ ਕਿੰਨੀਆਂ ਕਰਾਮਾਤਾਂ ਵਾਲੇ ਮੰਨੇ ਜਾਂਦੇ ਸਨ, ਭਾਵੇਂ ਜੋਗੀ ਸਨ, ਭਾਵੇਂ ਵਿਗੜੇ ਹੋਏ ਸਾਧ ਸਨ, ਨਾਮ ਤੋਂ ਖਾਲੀ ਲੋਕਾਂ ਨੂੰ ਡਰਾਉਣ ਦਾ ਹੀ ਕੰਮ ਜਿਹਨਾਂ ਧਾਰਨ ਕੀਤਾ। ਸੱਚੇ ਪਾਤਸ਼ਾਹ ਨੇ ਕਿਹਾ ਖਾਲਸੇ ਦੇ ਮਿਸ਼ਨ ਦੇ ਵਿੱਚ, ਖਾਲਸੇ ਦੇ ਕਾਰਜਾਂ ਦੇ ਵਿੱਚ ਇਹ ਵੀ ਇੱਕ ਕਾਰਜ ਖੇਤਰ ਹੈ। ਇਸ ਲਈ ਆਖਰੀ ਕੌਤਕਾਂ ਦੇ ਵਿੱਚੋਂ ਉਸ ਵਿਰਾਗੀ ਨੂੰ ਗੁਰਮਤ ਵਿੱਚ ਲੈ ਕੇ ਨਾਮ ਨਾਲ ਜੋੜ ਕੇ ਤੇ ਮਨੁੱਖਤਾ ਦੀ ਸੇਵਾ ਲਈ ਪੰਜਾਬ ਵੱਲ ਨੂੰ ਤੋਰਿਆ ਸੀ। ਇਹ ਸਿੱਖ ਜਗਤ ਦੀ ਜ਼ਿੰਮੇਵਾਰੀ ਹੈ, ਜਿੱਥੇ ਜਿੱਥੇ ਕੋਈ ਐਸਾ ਵਿਗੜਿਆ ਹੈ ਉਸਨੂੰ ਖਾਲਸੇ ਨੇ ਸਿੱਧੇ ਮਾਰਗ ਤੇ ਲਾਉਣਾ। ਪਰ ਅਸੀਂ ਤੇ ਆਪ ਖਿੰਡ ਗਏ। ਸਿੱਖ ਜਗਤ ਬੜੇ ਸਾਧਾਂ ਵਿੱਚ ਵੰਡਿਆ ਹੋਇਆ ਹੈ। ਨਿਰੰਕਾਰ ਸਾਨੂੰ ਇੱਕ ਨਾਲ, ਗੁਰੂ ਇੱਕ ਨਾਲ ਜੋੜਦੇ ਨੇ। ਸਾਰੀ ਕਾਇਨਾਤ ਨੂੰ, ਹਿੰਦੂ ਨੂੰ, ਮੁਸਲਿਮ, ਸਿੱਖ ਨੂੰ, ਸਭ ਨੂੰ ਕਿਹਾ ਇੱਕ ਏਕ ਪਿਤਾ ਇੱਕ ਸੰਭਾਰਕ। ਅਸੀਂ ਖਰੇ ਕਿੰਨੇ ਕੁ ਪਿਤਾ ਜੀ ਬਣਾ ਲੈਣ, ਅਸੀਂ ਖਿੰਡ ਗਏ। ਜਦੋਂ ਕੌਮ ਤੇ ਵਿਪਤਾ ਪਈ ਨਾ ਕੋਈ ਵੀ, ਪਖੰਡੀ ਸਾਧ ਨੇ ਨਹੀਂ ਜੇ ਸਾਥ ਦਿੱਤਾ। ਮੈਂ ਪ੍ਰਚਾਰ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ, ਤੇ ਮੇਰੀ ਇੱਕ ਭਾਵਨਾ ਹੁੰਦੀ ਸੀ ਵੀ ਜਿਹੜੇ ਪਿੰਡ ਜਾਣਾ ਹੈ ਨਾ, ਉਸ ਪਿੰਡ ਦਾ ਸਰਵਾ ਕਰਕੇ ਡੈਰੀ ਬਣਾਉਣੀ। ਕਿੰਨੀ ਆਬਾਦੀ ਹੈ, ਉਹਦੇ ਵਿੱਚੋਂ ਸਿੱਖ ਕਿੰਨੇ ਨੇ, ਪੁਰਾਣੇ ਸਾਰਿਆਂ ਦਾ ਵੱਖੋ ਵੱਖਰਾ ਅੰਦਾਜ਼ਨ ਤੌਰ ਤੇ ਇਹਨਾਂ ਵਿੱਚੋਂ ਸਿੱਖਾਂ ਵਿੱਚੋਂ ਅੰਮ੍ਰਿਤਧਾਰੀ ਕਿੰਨੇ ਨੇ, ਗੁਰੂ ਵਾਲੇ ਕਿੰਨੇ ਨੇ, ਇਹ ਵੀ ਲਿਖਣਾ। ਤੇ ਗੁਰੂ ਧਾਰਨ ਕਰਨ ਵਾਲਿਆਂ ਵਿੱਚੋਂ ਕਿਹੜੇ ਕਿਹੜੇ ਸਾਧਾਂ ਦੇ ਚੇਲੇ ਨੇ, ਕਿੰਨੇ ਕਿਹੜੇ ਸਾਧ ਕੋਲੋਂ ਅੰਮ੍ਰਿਤ ਛਕਿਆ ਹੈ। ਅੰਮ੍ਰਿਤ ਸਾਨੂੰ ਨਿਰੰਕਾਰ ਨਾਲ ਜੋੜਨੇ ਸੀ, ਖਾਲਸਾ ਬਣਾਇਆ ਸੀ ਅਸੀਂ, ਜਿਹੜੇ ਜਿਹਨੇ ਸਾਨੂੰ ਅੰਮ੍ਰਿਤ ਛਕਾ ਦਿੱਤਾ, ਜਿਹੜੇ ਸਾਧ ਨੇ ਛਕਾ, ਉਹਦੇ ਚੇਲੇ ਬਣ ਗਏ। ਅਸੀਂ ਵੰਡੇ ਕੇ ਜੁੜਨਾ ਸੀ, ਜੁੜਨਾ ਇੱਕ ਨਾਲ ਸੀ, ਅਸੀਂ ਕਈ ਬਣਾ ਲਏ। ਫਿਰ ਸਾਡੀ ਇਹੀ ਤੇ ਕਮਜ਼ੋਰੀ ਹੈ, ਅਸੀਂ ਬੁਰੀ ਤਰ੍ਹਾਂ ਵੰਡੇ ਹੋਏ ਹਾਂ। ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ, ਉਹਨੇ ਉੱਥੋਂ ਅੰਮ੍ਰਿਤ ਛਕਿਆ ਜੀ, ਮੇਰਾ ਕੀ ਲੱਗਦਾ, ਉਹਨੇ ਉੱਥੋਂ ਛਕਿਆ, ਸਾਰੇ ਵੱਖੋ ਵੱਖਰੇ ਧਰਮ। ਜਦੋਂ ਮੋਰਚਾ ਲੱਗਾ ਮੈਂ ਉਹ ਵੀ ਨਾਲ ਲਿਖਦਾ ਹੁੰਦਾ ਸਾਂ ਵੀ ਇਹ ਜਿਹੜੇ ਅੰਮ੍ਰਿਤਧਾਰੀ ਨੇ, ਇਹ ਧਰਮ ਯੁੱਧ ਮੋਰਚੇ 'ਚ ਕਿੰਨੇ ਕੁ ਗਏ ਨੇ ਇਹਨਾਂ ਵਿੱਚੋਂ, ਅਤੇ ਜਿਹੜੇ ਗਏ ਨੇ ਉਹ ਕਿਹਦੇ ਡਰੇ ਨਾਲ ਸੰਬੰਧਿਤ ਨੇ। ਇੱਕ ਗੱਲ ਚੇਤੇ ਰੱਖਿਆ ਜੀ, ਉਸ ਸਰਵੇ ਦੇ ਵਿੱਚ ਬੜੀ ਹੈਰਾਨਗੀ ਵਾਲੀ ਬਾਤ ਸੀ, ਗੈਰ ਅੰਮ੍ਰਿਤੀ ਦੇ ਬਹੁਤ ਸਾਰੇ ਗ੍ਰਿਫਤਾਰੀਆਂ ਦੇਣ ਲਈ ਗਏ, ਜਿਹੜੇ ਆਪ ਨੂੰ ਪੰਥ ਦਾ ਹਿੱਸਾ ਤਾਂ ਮੰਨਦੇ ਸਨ, ਅੰਮ੍ਰਿਤਧਾਰੀ ਨਹੀਂ ਸਨ, ਪਰ ਅੰਮ੍ਰਿਤਧਾਰੀਆਂ 'ਚੋਂ ਉਹੀ ਗਿਆ ਜਿਹਦਾ ਡੇਰੇਦਾਰ ਆਪ ਗਿਆ, ਥੋੜ੍ਹੇ ਜਿਹੇ ਦੋ ਚਾਰ। ਬਾਕੀ ਜੇ ਉਹ ਡੇਰੇਦਾਰ ਨਹੀਂ ਨਾ ਗਿਆ, ਜਦ ਕੋ ਅੰਮ੍ਰਿਤ ਨਹੀਂ ਛਕਿਆ ਉਹਦੇ ਨਾਲ, ਜਿਹਨਾਂ ਨੇ ਉਹਦੇ ਕੋਲ ਅੰਮ੍ਰਿਤ ਛਕਿਆ ਉਹ ਵੀ ਪੰਥ ਨਾਲ ਧਰਮਯੁੱਧ ਮੋਰਚੇ 'ਚ ਨਹੀਂ ਗਏ। ਇਹ ਸਾਡੀ ਕਮਜ਼ੋਰੀ ਹੈ, ਜਿਹਨਾਂ ਜੁੜਨਾ ਸੀ ਇੱਕ ਨਾਲ, ਇੱਕ ਦਾ ਸਿਮਰਨ ਕਰਨਾ ਸੀ, ਅਸੀਂ ਵੰਡੇ ਗਏ, ਇੱਕ ਦੂਜੇ ਕਿੰਨੇ ਜਥੇ ਬਣ ਗਏ ਸਾਡੇ ਵਿੱਚ, ਫਿਰ ਅਸੀਂ ਨਫ਼ਰਤ ਨਾਲ ਭਰ ਗਏ, ਆ ਸਾਡਾ ਨਾਮ ਧਾਰੀ ਆ ਸਿੱਖ ਨਹੀਂ ਹੈ, ਆ ਪੁਰਾਣਾ ਸਿੱਖ ਨਹੀਂ, ਅਸੀਂ ਤੇ ਤੋੜ ਤੋੜ ਕੇ ਇੱਕ ਦੂਜੇ ਨਾਲੋਂ ਨਾਲ ਸੁੱਟੇ। ਇੱਕ ਜਥਾ ਦੂਜੇ ਨੂੰ ਵੇਖ ਕੇ ਰਾਜੀ ਨਹੀਂ, ਉਹ ਕਹਿੰਦਾ ਜੋ ਮੇਰੇ ਕੋਲ ਰਹਿਤ ਮਰਿਆਦਾ, ਇਹਦੇ ਕੋਲ ਕਿੱਥੇ ਅਸਲੀ ਰਹਿਤ ਮਰਿਆਦਾ ਤੇ ਮੇਰੀ ਹੈ। ਪੰਥਕ ਰਹਿਤ ਦੀ ਗੱਲ ਬਹੁਤ ਘੱਟ, ਹੁਣ ਤੇ ਅਕਾਲ ਤਖ਼ਤ ਦੇ ਜਥੇਬੰਦੀਆਂ ਸੱਦ ਲਈਆਂ ਜਾਂਦੀਆਂ ਤੇ ਕਿਹਾ ਜਾਂਦਾ ਪੰਥਕ ਜਥੇਬੰਦੀਆਂ ਨੇ, ਤੇ ਮਰਿਆਦਾ ਨੂੰ ਉਹਨਾਂ ਚੋਂ ਇੱਕ ਪੰਥਕ ਜਥੇਬੰਦੀ ਵੀ ਨਹੀਂ ਮੰਨਦੀ। ਪੰਥਕ ਜਥੇਬੰਦੀਆਂ ਦਾ ਘੱਟ ਹੱਥ ਕੱਲ ਪਰਸੋਂ ਵੀ ਹੋਇਆ, ਹੁੰਦੇ ਨੇ ਜਿੰਨੀਆਂ ਉਹ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਜਿੰਨੀਆਂ ਸੰਪਰਦਾਵਾਂ, ਸਾਰਿਆਂ ਦੀ ਮਰਿਆਦਾ ਅਕਾਲ ਤਖ਼ਤ ਦੇ ਬਰਾਬਰ ਤੇ ਸ਼ਰੀਕ ਬਣ ਕੇ ਬੈਠੇ ਨੇ। ਅਕਾਲ ਤਖ਼ਤ ਦੀ ਮਰਿਆਦਾ ਨੂੰ ਸਾਰੇ ਨਹੀਂ ਮੰਨਦੇ,
ਗੁਰੂ ਪਾਤਸ਼ਾਹ ਰਹਿਮਤ ਕਰੇ ਸਾਨੂੰ ਇੱਕ ਨਾਲ ਜੋੜਿਆ ਹੈ, ਅਸੀਂ ਇੱਕ ਦੇ ਪੁਜਾਰੀ ਹਾਂ, ਸਾਡੇ ਨਾ ਕੋ ਵੈਰੀ ਨਹੀਂ, ਬਗਾਨਾਂ ਦੀ ਅਵਸਥਾ ਹੈ। ਗੁਰੂ ਪਾਤਸ਼ਾਹ ਇੱਥੇ ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਨ, ਇਹ ਅਵਸਥਾ ਸਾਡੀ ਤਾਂ ਬਣਦੀ ਹੈ ਜੇ ਅਸੀਂ ਮਨ ਬਿੱਤੀਆਂ ਇਕਾਗਰ ਕਰਕੇ ਪਹਿਲਾਂ ਰਸਨਾ ਨਾਲ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੱਲਦੇ ਹਾਂ, ਫਿਰਦੇ ਹਾਂ, ਸੈਰ ਕਰਦੇ ਹਾਂ, ਲੰਗਰ ਪ੍ਰਸ਼ਾਦਾ ਪਕਾਉਂਦੇ ਹਾਂ, ਲੰਗਰ ਪ੍ਰਸ਼ਾਦਾ ਛਕਦੇ ਹਾਂ, ਸ਼ੁਰੂਆਤ ਇੱਥੋਂ ਹੀ ਹੋਣੀ ਹੈ। ਇੱਕ ਭੁਲੇਖਾ ਸਾਨੂੰ ਪੈਂਦਾ ਵੀ ਪੁਰਾਣੇ ਬੰਦੇ ਕੋਲ ਚਲੇ ਗਏ, ਪੁਰਾਣੇ ਵਿਅਕਤੀ ਕੋਲ ਚਲੇ ਗਏ, ਉਹਨੇ ਆਸ਼ੀਰਵਾਦ ਦੇਣਾ ਤੇ ਸਾਡੇ ਕਪਾਟ ਖੁੱਲ ਜਾਣੇ। ਨਹੀਂ ਜੀ, ਖੁੱਲਣੇ, ਸਿਮਰਨ ਆਪ ਹੀ ਕਰਨਾ ਪੈਣਾ। ਇੱਦਾਂ ਗੱਲਾਂ ਬਣਦੀਆਂ ਨਹੀਂ ਹੈਗੀਆਂ, ਆਪਣਾ ਰਸਤਾ ਆਪ ਬਣਾਉਣਾ ਪੈਣਾ, ਪੰਛੀ ਦੀ ਤਰ੍ਹਾਂ ਤੇ ਮੱਛੀ ਦੀ ਤਰ੍ਹਾਂ ਬਣਿਆ ਬਣਾਇਆ ਮਾਰਗ ਨਹੀਂ ਜੇ ਮਿਲਣਾ। ਹਾਂ, ਗਿਆਨ ਦੇ ਦੇਗਾ, ਤੁਰਨਾ ਸਾਨੂੰ ਪੈਣਾ ਹੈ। ਨਿਰੰਕਾਰ ਦੇ ਮਾਰਗ ਦੇ ਪੰਥੀ ਬਣਨ ਦੇ ਲਈ ਸਭ ਤੋਂ ਪਹਿਲਾ ਤਰੀਕਾ ਇਹੀ ਹੈ ਕਿ ਸਿਮਰਨ ਜਿਹੜਾ ਹੈ ਉਹ ਜੀਭ ਨਾਲ ਕੀਤਾ ਜਾਏ। ਉਸ ਤੋਂ ਅਗਲੀਆਂ ਅਵਸਥਾਵਾਂ ਬਾਅਦ ਦੀਆਂ ਨੇ, ਚੱਲਦੇ ਹਾਂ, ਫਿਰਦੇ ਹਾਂ, ਉੱਠਦੇ ਹਾਂ। ਅਤੇ ਦਾਨੇ ਪੁਰਸ਼ ਕਹਿੰਦੇ ਨੇ ਜਦੋਂ ਵਾਹਿਗੁਰੂ ਕਹਿੰਦੇ ਉਹਨਾਂ ਸ਼ੁਰੂਆਤੀ ਕੁਛ ਸਮਾਂ ਕੱਢ ਲਓ ਘਰ 'ਚ, ਜਦੋਂ ਕਿਤੇ ਜਾਗ ਆ ਜੇ ਰਾਤ ਨੂੰ ਉਦੋਂ ਵੀ ਕਰ ਸਕਦਾ ਬੰਦਾ, ਅਤੇ ਥੋੜ੍ਹਾ ਜਿਹਾ ਇੰਨਾ ਕੁ ਕਰੇ ਵੀ ਕੰਨਾਂ ਆਪਣਿਆਂ ਨੂੰ ਸੁਣੇ। ਅਤੇ ਦੂਸਰੀ ਬਾਤ ਜਿਹੜੀ ਅਤਿ ਜ਼ਰੂਰੀ ਹੈ ਧਰਮ ਦੀ ਦੁਨੀਆਂ 'ਚ, ਮਨ ਹਾਜ਼ਰ ਹੋਵੇ। ਇਹ ਨਾ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਅਤੇ ਮਨ ਫੁਰਨਿਆਂ ਦੇ ਘੋੜੇ 'ਤੇ ਚੜ੍ਹ ਕੇ ਕਿਤੇ ਦਾ ਕਿਤੇ ਫਿਰ ਰਿਹਾ। ਸਭ ਤੋਂ ਵੱਡੀ ਜਿਹੜੀ ਕਮਜ਼ੋਰੀ ਹੈ ਇਹੀ ਹੈ ਕਿ ਇਹ ਫੁਰਨਿਆਂ 'ਤੇ ਚੜਿਆ ਰਹਿੰਦਾ ਹੈ, ਜਦੋਂ ਮਰਜ਼ੀ ਵੇਖ ਲਓ ਫੁਰਨੇ ਨਹੀਂ ਜੇ ਮੁੱਕਦੇ। ਜਦੋਂ ਵੀ ਸਿਮਰਨ ਕਰਨਾ ਹੈ, ਜਦੋਂ ਵੀ ਵਾਹਿਗੁਰੂ ਜਪਣਾ ਜਾਂ ਕੋਈ ਵੀ ਨਾਮ ਨਿਰੰਕਾਰ ਦਾ ਲੈਣਾ, ਇੱਕ ਨਾਮ ਦੀ ਗੱਲ ਨਹੀਂ ਹੈ, ਉਦੋਂ ਮਨ ਹਾਜ਼ਰ ਜ਼ਰੂਰ ਚਾਹੀਦਾ। ਇੱਕ ਮਿੰਟ ਰਹੇਗਾ, 15 ਸਕਿੰਟ, ਫਿਰ 20 ਸਕਿੰਟ, ਅਗਲੇ ਦਿਨ ਅੱਧਾ ਮਿੰਟ, ਫਿਰ 1 ਮਿੰਟ, ਫਿਰ 2 ਮਿੰਟ। ਇਸ ਨੂੰ ਇਹੋ ਕਾਬੂ ਕਰਨ ਸਿਮਰ ਦਾ ਤਰੀਕਾ ਹੀ ਹੈ। ਮਨ ਹਾਜ਼ਰ ਰਹੇਗਾ ਅਤੇ ਵਰਤਮਾਨ ਜੂਣ ਦੀ ਜਾਂਚ ਆਏ, ਅਤੇ ਵਰਤਮਾਨ ਸੰਭਾਲਣਾ ਹੀ ਨਿਰੰਕਾਰ ਦੇ ਮਾਰਗ ਦਾ ਪੰਥੀ ਬਣ ਸਕਦਾ ਜਿਹਨੇ ਵਰਤਮਾਨ ਸੰਭਾਲ ਲਿਆ। ਵਰਤਮਾਨ 'ਚ ਮਨ ਹੁੰਦਾ ਨਹੀਂ, ਮਨ ਤਾਂ ਜਦ ਪਿਛਾਂ ਸੋਚਣ ਡਿਆ ਹੁੰਦਾ ਕਿ ਲੰਘ ਗਿਆ, ਅੱਗੇ ਕੀ ਗਲਤੀਆਂ ਕਰ ਬੈਠੇ, ਪਿੱਛੇ ਕੀ ਹੋ ਗਿਆ, ਜਾਂ ਮੈਂ ਅਗਾਂਹ ਕੀ ਕਰਨਾ, ਬੈਠਾ ਇੱਥੇ ਹੁੰਦਾ, ਬੈਠਾ ਅੱਜ ਹਾਜ਼ਰ ਹੈ, ਅੱਜ ਬਾਰੇ ਕੁਝ ਨਹੀਂ, ਹੁਣ ਬਾਰੇ ਕੁਝ ਨਹੀਂ, ਕੱਲ੍ਹ ਕਰਨ ਤਾਂ ਅਵੇ ਕਰ, ਅਵੇ ਕਰਨ ਦੀ ਬਾਤ ਹੈ, ਹੁਣੇ ਕਰ, ਹੁਣ ਤੋਂ ਸ਼ੁਰੂ ਕਰੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੋ ਵੀ ਨਾਮ ਚੰਗਾ ਲੱਗਦਾ, ਉਸ ਨਿਰੰਕਾਰ ਦਾ ਨਾਮ ਸਿਮਰਨ ਕਰਨਾ ਜੋ ਸਾਰੀ ਕਾਇਨਾਤ ਨੂੰ ਪੈਦਾ ਕਰਨ ਵਾਲਾ ਹੈ। ਅਤੇ ਸ਼ਾਂਤ ਸਹਿਜ ਰਹਿਸਮਨ ਉਪਜਿਓ ਸਗਲੇ ਦੁੱਖ ਪੁਲਾਇਣ, ਸਿਮਰਨ ਕਰਨ ਦੇ ਨਾਲ ਕੀ ਹੁੰਦਾ ਹੈ, ਸਹਿਜ ਅਵਸਥਾ ਬਣ ਜਾਂਦੀ ਹੈ ਆਪਣੇ ਆਪ। ਸਿਮਰਨ ਆਪਣੇ ਆਪ ਚੰਗੇ ਕੰਮ, ਆਪਣੇ ਆਪ ਧਰਮ ਦੇ ਸੰਬੰਧ ਵਿੱਚ ਰਹਿਸਮਨ ਉਪਜਿਓ ਸਗਲੇ ਦੁੱਖ ਪਲਾਇਣ, ਅਤੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ। ਦੁੱਖ ਜਿਹੜੇ ਆ ਉਹ ਭੱਜ ਜਾਂਦੇ ਨੇ, ਪਲਾਇਨ ਕਰ ਜਾਂਦੇ, ਕੂਚ ਕਰ ਜਾਂਦੇ। ਜੋ ਮੰਗ ਹੈ ਸੋਈ ਸੋਈ ਪਾਵੈ, ਸੇਵਾਰ ਕੇ ਚਰਨ ਰਸਾਇਣ। ਅਜਿਹੇ ਗੁਰਮੁਖ ਪਿਆਰਿਆਂ ਦੀ ਫਿਰ ਹਰ ਬਾਤ ਨਿਰੰਕਾਰ ਜਿਹੜਾ ਨਾ ਉਹ ਪੂਰੀ ਕਰਦਾ, ਜੋ ਜੋ ਮੰਗਦੇ ਨੇ। ਜਦੋਂ ਸਿਮਰ ਨਾਲ ਜੁੜ ਕੇ ਫਰੀ ਮੰਗ ਹੀ ਖਤਮ ਹੋ ਜਾਂਦੀ, ਫਿਰ ਤੇ ਨਿਰੰਕਾਰ ਦੇ ਦਰਵਾਜ਼ੇ ਖੁੱਲ੍ਹੇ ਨੇ ਕਿ ਜੋ ਮੰਗੇਗਾ ਉਹ ਮੈਂ ਦੇਵਾਂਗਾ। ਔਰ ਇਤਿਹਾਸ ਭਰਿਆ ਪਿਆ ਸਾਖੀਆਂ ਨਾਲ, ਜਿਹੜਾ ਸਿਮਰ ਨਾਲ ਜੁੜਿਆ ਉਹ ਜੀਵਨ ਵਿੱਚ ਸੁੱਖ ਸ਼ਾਂਤੀ ਦਾ ਆਨੰਦ ਮਾਣਨ ਲੱਗ ਗਏ। ਜਨਮ ਮਰਨ ਦੋਹਾਂ ਤੇ ਛੂਟੇ ਭਉ ਜਲ ਜਗਤ ਰਾਹੇ, ਸੰਸਾਰ ਸਾਗਰ ਤੋਂ ਪਾਰ ਹੋ ਗਏ। ਇਹਦੇ ਵਿੱਚ ਰਹਿੰਦਿਆਂ ਰਹਿੰਦਿਆਂ ਨੂੰ ਵਿਕਾਰਾਂ ਦੇ ਨੇੜੇ ਨਾ ਆਉਣ ਦਿੱਤਾ, ਇਸ ਨੂੰ ਸੰਸਾਰ ਤਾਰਨਾ। ਸੰਸਾਰ ਤਾਰਨ ਦਾ ਤਰੀਕਾ ਹੀ ਇਹ, ਬੇੜੀ ਨਾਲ ਜੇ ਸਮੁੰਦਰ ਤਰਨਾ ਤੇ ਬੇੜੀ ਦੇ ਬਾਹਰ ਪਾਣੀ ਜਿੰਨਾ ਮਰਜ਼ੀ ਹੈ ਵਿੱਚ ਨਹੀਂ ਹੋਣਾ ਚਾਹੀਦਾ, ਜੇ ਵਿੱਚ ਪਾਣੀ ਤੇ ਡੁੱਬੇਗੀ ਡੁੱਬੇਗੀ। ਸੰਸਾਰ ਸਾਗਰ ਤਰਨ ਨੂੰ ਸਾਨੂੰ ਸਰੀਰ ਰੂਪੀ ਬੇੜੀ ਮਿਲੀ ਹੈ, ਜੇ ਅੰਦਰ ਵਿਕਾਰ ਬਣ ਗਏ ਤੇ ਡੁੱਬਾਂਗੇ ਡੁੱਬਾਂਗੇ, ਜੇ ਅੰਦਰ ਵਿਕਾਰ ਨਾ ਬਣ ਦਿੱਤੇ। ਗੁਰ ਦਿਖਲਾਈ ਮੋਰੀ, ਗੁਰੂ ਉਹ ਮੋਰੀ ਦੱਸ ਦਿੰਦਾ ਜਿੱਥੋਂ ਦੀ ਇਹਦੇ ਵਿੱਚ ਵਿਕਾਰ ਵੜਦੇ, ਜਿੱਥੋਂ ਦੀ ਪਾਣੀ ਪੈਂਦਾ ਹੈ, ਜਿੱਥ ਮਰਗ ਪਰਤ ਹੈ ਚੋਰੀ, ਜਿੱਥੋਂ ਦੀ ਚੋਰੀ ਚੋਰੀ ਸਾਡੇ 'ਤੇ ਹਮਲਾ ਹੁੰਦਾ ਵਿਕਾਰਾਂ ਦਾ, ਉਹ ਗੁਰੂ ਸਾਨੂੰ ਜਾਗਰੂਕ ਕਰਨ ਦਾ। ਜਾਗਰੂਕ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਮਨ ਹਾਜ਼ਰ ਰਹੇ ਅਤੇ ਮਨ ਸਿਮਰਨ ਵਿੱਚ ਲੱਗਾ ਰਹੇ।
ਗੁਰੂ ਕਿਰਪਾ ਕਰ ਰਹੇ ਨੇ। ਜਨਮ ਮਰਨ ਖਤਮ ਹੋ ਜਾਂਦਾ ਹੈ, ਭਵਜਲ ਤਰਨ ਦੀ ਯੁਕਤੀ ਆ ਗਈ, ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦਪੁਰ। ਖੋਜਦਿਆਂ ਖੋਜਦਿਆਂ ਇਹ ਤੱਤ ਵਿਚਾਰਿਆ ਕਿ ਨਿਰੰਕਾਰ ਦੇ ਨਾਮ ਤੋਂ ਬਿਨਾਂ ਗੁਜ਼ਾਰਾ ਨਹੀਂ ਜੀ। ਖੋਜਤ ਖੋਜ ਤੱਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਬਸ ਜੁੜ ਜਾਓ ਜਿੰਨਾ ਹੋ ਸਕੇ, ਜਿੰਨਾ ਲਓਗੇ ਓਨਾ ਹੀ ਲਾਹਾ, ਜਿੰਨਾ ਜਪ ਲਓਗੇ ਓਨਾ ਹੀ ਲਾਹਾ। ਥੋੜਾ ਥੋੜਾ ਸ਼ੁਰੂ ਕਰ ਦਿਓ, ਸੱਚੇ ਪਾਤਸ਼ਾਹ ਰਹਿਮਤ ਕਰਨਗੇ। ਬਸ ਜਦੋਂ ਨਿਰੰਕਾਰ ਨੂੰ ਪਤਾ ਲੱਗ ਗਿਆ, ਤੁਰ ਪਿਆ ਮੇਰਾ ਸਿੱਖ ਮੇਰੇ ਮਾਰਗ ਦਾ ਪੰਥੀ ਬਣਨ ਵੱਲ ਤੁਰ ਪਿਆ, ਮਾਰਗ ਤੇ ਪੈ ਗਿਆ, ਫਿਰ ਚਰਨ ਸਤਿਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਉਹ ਉਡੀਕਦਾ ਹੈ ਆਪ ਹੀ, ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ। ਇਹ ਅਵਸਥਾ ਬਣ ਜਾਂਦੀ ਸੱਚੇ ਪਾਤਸ਼ਾਹ ਕਹਿੰਦੇ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਚਾਹੁੰਦੇ ਵੀ ਜਿਹੜਾ ਤੈਨੂੰ ਆਨੰਦ ਖੁਸ਼ੀ ਖੇੜਾ ਸਦੀਵੀ ਮਿਲੇ, ਜਿਹਦਾ ਨਾਸ ਨਾ ਹੋਵੇ, ਤੇ ਉਹਦਾ ਵੀ ਇਹੋ ਹੀ ਆ ਕਿ ਸਦਾ ਸਿਮਰ ਨਾਰਾਇਣ। ਅਰਦਾਸ ਬੇਨਤੀ ਕਰੀਏ ਸ਼ਹਿਨਸ਼ਾਹ ਸਾਹਿਬ ਦੀ ਹਾਜ਼ਰੀ ਲੈ ਕੇ ਲਾਉਣ, ਸ਼ਹਿਨਸ਼ਾਹ ਕੋਲ ਇੱਕੋ ਹੀ ਮੰਗੀਏ।

ਨਾਨਕ ਚਾਓ ਇਹੋ ਭੁੱਲਾ ਚੁੱਕਾ ਨੀ ਕਿਵਾਂ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪੈਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੀਆਂ ਆਈਆਂ। ਸ਼ਬਦ ਹੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਰੰਗਲਾ ਸਮਰੱਥ ਸਵਾਮੀ ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ, ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ, ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਤ ਜਿਨ ਕਉ ਸੇ ਨਾਮ ਹਾਰ ਕੈ ਲਾਗੇ, ਕਹੇ ਨਾਨਕ ਤੈ ਸੁਭੋਆ ਤਿਤ ਘਰ ਅਨਹਦ ਵਾਜ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੋ ਗੁਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

0: સાસંગજી બોલોજી
1: વાહે વાહે એક ઓંકાર શ્રી ભાગવતી કે ફતે શ્રી ભગવતીજી સહાય ભાષી ભગવતી પાછી દસવી પ્રથમ ભગવતી સમર્ક ગુરુ નાનક લૈત્યા પ્રંકિત કરતે અવરદાસ રામદાસ સેવા સહાય અર્જુન હર ગોવિંદન સિમર શ્રી હર રાય શ્રી હર કૃષ્ણ ત્યાગ સબ દુઃખ જાય તેગ બહાદુર સિમર્યા કરનું દયાવતા હૈ સબ તાઈ હોય સહાય દસ મે પાછા ગુરુ ગોવિંદ સિંહજી મહારાજ સબ તાઈ હોય સહાય દસમ પાછી ને પુત્ર આત્મક સ્વરૂપ સાહેબ શ્રી ગુરુ ગ્રંથ સાહેબ જે પાર દર દાતે અંતર કે ખાલસા સે બોલોજી વાહેગુરુ ગરીબન વાત ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਵਾਹੀ ਦੇਖ ਕੇ ਡਿਟ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਦੇ ਜੜੇ ਆਹ ਨਾ ਚਲਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇ ਸੰਸਥਾ ਸੰਗ ਨਿਭਾਇਆ ਤੇ ਨਾ ਹੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਵਾ ਗੁਰਦੁਆਰ ਨਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾ ਸਦਕਾ ਸਰਬ ਸਿੱਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਚਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੂੰਗੇ ਜੁਗ ਜੁਗ ਆਟਾ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਹ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਦੇ ਸਦਾ ਸਿਆਹੀ ਦਿੱਤਾ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਗਿਆ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਨੂੰ ਤਾਰ ਪਿਤਾ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਰ ਪਾਵੇ ਤਾਂ ਨਿਰਾਸ ਹੇ ਗਿਰ ਮਹਾਰਾਜ ਜੀ ਆਪ ਜੀ ਦੇ ਚਰਨ ਕਾਮਨਾ ਤੇ ਅਰਦਾਸ ਸਿੰਘ ਤਾਂ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨਵ ਸੰਗਤ ਨੂੰ ਦਰਸ਼ਨ ਦਰਦੇ ਕੇ ਹੱਥ ਉਤਾਰ ਜੀ ਮਿਹਰਬਾਨੀ ਦੇ ਪਾਠ ਅੱਜ ਵਿਰਾਗੀ ਸਿੰਘ ਨੇ ਆਪਦੀ ਚਰਨ ਜਾਸਾ ਕੀ ਵਰਤ ਕੀਤੇ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਤਿਆਰ ਕੀਤੀ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨਿਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਰ ਤੇ ਪਿੱਤਰ ਬਾਣੀ ਪਿਆਰ ਨੇ ਬਰਬੂ ਦੀ ਬਖਸ਼ਿਸ਼ ਕਰੋ ਪੀਰਵਾਦ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚ ਪਿੱਤਰ ਗ੍ਰਾਮ ਚਾਹੀ ਦੇ ਗਿਆ ਤਿਆਰ ਕਰੇ ਖਾਦਨ ਦਿੱਤਾਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਿੱਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗੀਮਨਾ ਕਿਰਪਾ ਕਰੋ ਆਪਦੀ ਮੱਖੀਆਂ ਦਾਤਾਂ ਜੋ ਲੰਗਰ ਤੁਰ ਸਵਾਰੀਆਂ ਪ੍ਰਵਾਨ ਕਰਨੀ ਗੀਮਨਵਾਦ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਟਹਿਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਰੀਗਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪਾਲਤਾ ਕਰੋ ਗਰੀਬਨਵਾਸ ਜੀ ਕਿਰਪਾ ਕਰੋ ਦਿੱਤਾ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰ ਤੇ ਸਿਰ ਫੁੱਲ ਪੇਟਿਆ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਦਿੱਤਾ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਸੁਭਾਗ ਪਿਆਰ ਦੀ ਬਖਸ਼ਿਸ਼ ਕਰਕੇ ਸਭ ਨੂੰ ਦਾਸ ਬਖਸ਼ੋ ਚਾਨਣਾ ਜੋੜੋ ਗੁਰਬਾਣੀ ਦਾ ਪਿਆਰ ਬਖਸ਼ੋ ਕਿਰਪਾ ਕਰੋ ਦਿੱਤਾ ਹਾਰ ਮੈਦਾਨ ਦੁਆਨ ਫਤਿਹ ਬਖਸ਼ਾ ਦੀ ਬਾਤ ਕਰੋ ਜੀ ਗਰੀਬਨਵਾਜ ਦੂਰ ਦਰਾਜ ਕਰਾਂ ਬੈਠੀਆਂ ਲਾਈਵ ਕਿੱਤਾ ਗੀਤ ਸਹਿਣ ਕਰੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਦੇਖ ਕੇ ਲਾਓ ਦੁਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤ ਆਪਦੇ ਚਾਨਣਾ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਬੇਅੰਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਸੰਗਤਾਂ ਮਾਏ ਪੇਟਾ ਕਾਰੀ ਚਾਨਣਾ ਪ੍ਰਵਾਨ ਕਰੋ ਬੱਚਿਆਂ ਸਾਹਿਬ ਦੀ ਕਮਾਈਆਂ ਸਫਲ ਕਰੋ ਘਰ ਚ ਵਾਧੂ ਦੁਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭਨਾਂ ਦਾ ਪੂਰੀਆਂ ਕਰੋ ਜੀ ਮੇਰਾ ਤਾਂ ਕਰਿਆ ਸੇਵਾ ਪ੍ਰਵਾਨ ਕਰੋ ਉਹਨਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਬਿਹਤਰ ਹੁਕਮਨਾਮੀ ਬਖਸ਼ੇ ਕਰੇ ਪ੍ਰਾਂਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੈਨਲ ਪ੍ਰਵਾਦ ਬੁਲਾਓ ਸ਼ੁੱਧ ਦੇ ਪਿੱਤ ਸੇਵਾ ਲੈਣ ਦੀ ਕਿਰਪਾ ਦਿੱਤਾ ਸਹੀ ਪਿਆਰੇ ਮੇਰੇ ਜਿਹੜੇ ਬਣਾਉ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਈ ਵਾਹਿਗੁਰੂ ਜੀ ਕਾ ਖਾਲਸਾ

0: सुनिहार सत्रियाकाल वाहिगुरु जी का खालसा वाहिगुरु।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਲ ਨਿਤ ਸਾਰ ਸੰਭਾਲੈ ਇੱਕ ਗੁਣ ਨਹੀਂ ਮੂਰਖ ਜਾਤਾਰੇ ਮੈਂ ਮੂਰਖ ਪੀ ਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮਾਰੇ ਬਖਸ਼ ਕੀਤੀ ਆਪ ਸੰਗਤਾਂ ਅੰਮ੍ਰਿਤ ਪਹਿਲਾਂ ਕੇ ਮਾਰੇ ਨਿੱਘੀ ਆਨੰਦ ਮਾਣਦੇ ਹਾਂ। ਪੁੱਤਰ ਗੁਰਬਾਣੀ ਆਸਾ ਕੀ ਵਾਰ ਸਪੂਰਨ ਕੀਤੇ ਸਾਨੂੰ ਕੀਤੇ ਨੇ, ਉਪਰੰਤ ਹੁਕਮਨਾ ਮੇਰੀ ਕਥਾ ਵਿਚਾਰ ਵਿਦਵਾਨ ਸਾਨੂੰ ਕੀਤੀ ਹੈ। ਅਰਦਾਸ ਦਿਹਾੜੀਆਂ ਭਰੀਆਂ ਪਰੰਤ ਮਾਰੇ ਬਖਸ਼ ਪਿੱਤਰ ਹੁਕਮਨਾਮੇ ਸਾਨੂੰ ਕੀਤੇ ਹਨ। ਸਤਿ ਸ਼੍ਰੀ ਅਕਾਲ ਜਸਵਾ ਗੁਰੂ ਸਾਹਿਬ ਨੇ ਆਪ ਗੁਰੂ ਖਾਤਾ ਬਖਸ਼ਿਸ਼ ਕੀਤਾ ਹੈ। ਔਰ ਸਤ ਸੰਗਤ ਜੀ ਸੰਗਤਾਂ ਨੂੰ ਪਤਾ ਹੈ ਕਿ ਪਿੱਤਰ ਗੁਰਬਾਣ ਦੇ ਲੜੀ ਵਾਰ ਸਹਿਜ ਪਾਠ ਚੱਲ ਰਹੇ ਨੇ। ਸਤ ਸੰਗਤ ਜੀ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ 10 ਵਜੇ ਤੱਕ ਭਾਈ ਸਾਹਿਬ ਨੂੰ ਸਾਨੂੰ ਕਰਾਉਣਗੇ। ਆਪ ਨੇ ਬੜੀ ਸ਼ਰਧਾ ਭਾਵਨਾ ਸਹਿਜ ਪਾਠ ਸਾਨੂੰ ਕਰਨਾ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਸੰਗਤਾਂ ਘਰਾਂ 'ਚ ਬੈਠ ਕੇ ਲੜੀ ਵਾਰ ਸਹਿਜ ਪਾਠ ਕਰ ਰਹੇ ਨੇ, ਸੋ ਸਹਿਜ ਪਾਠ ਦੇ ਭੋਗ ਪੈਣੇ ਨੇ 21 ਜੂਨ ਨੂੰ। ਸੋ ਸਤ ਸੰਗਤ ਜੀ ਇਹ ਸਰਬੱਤ ਦੇ ਭਲੇ ਵਾਸਤੇ ਰੱਖੇ ਹੋਏ ਨੇ। ਸੋ ਆਪ ਸੰਗਤਾਂ ਜ਼ਰੂਰ 21 ਤਰੀਕ ਤੱਕ ਇਸ ਨੂੰ ਤਿਆਰ ਕਰ ਲਓ, ਆਪਣੀ ਤਿਆਰੀ ਕਰ ਲਓ ਅਤੇ ਗੁਰੂ ਘਰ ਪਹੁੰਚ ਕੇ ਆਪ ਸਾਰੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਾਰੇ ਸਹਿਜ ਪਾਠਾਂ ਦੇ ਭੋਗ ਉਸ ਦਿਨ ਪੈਣੇ ਨੇ। ਸੋ ਕੋਈ ਕਿਸੇ ਨੂੰ ਕੋਈ ਵਿਚਾਰ ਕੋਈ ਦਲੀਲ ਚਾਹੀਦੀ ਹੋਵੇ ਤਾਂ ਉਹ ਭਾਈ ਰਜਿੰਦਰ ਸਿੰਘ ਜੀ ਸੈਕਟਰੀ ਸਾਹਿਬ ਨਾਲ ਫੋਨ ਕਰਕੇ ਅਤੇ ਉਹਨਾਂ ਨਾਲ ਇਹ ਆਪਣਾ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 408-712-4145 408-712-4145। ਆਪ ਸੰਗਤਾਂ ਜ਼ਰੂਰ ਇਹ ਤੇ ਖਿਆਲ ਨਾਲ ਧਿਆਨ ਸਤ ਸੰਗਤ ਜੀ ਤੁਸੀਂ ਜ਼ਰੂਰ ਕੋਸ਼ਿਸ਼ ਕਰਨੀ ਹੈ। ਸਤ ਸੰਗਤ ਜੀ ਸੋਲ੍ਹਾਂ ਤੋਂ ਲੈ ਕੇ 20 ਤੱਕ ਸੰਗਤ ਦੇ ਰੂਪ ਸੁਖਮੀ ਸਾਹਿਬ ਦੇ ਪਾਠ ਹੋ ਰਹੇ ਨੇ। ਸੋ ਸਾਰਥੀਆਂ ਦਾ ਟਾਈਮ ਹੈ 7:30 ਤੋਂ ਲੈ ਕੇ 8:30 ਤੱਕ। ਜ਼ਰੂਰ ਹਾਜ਼ਰੀਆਂ ਭਰੋ ਅਤੇ ਗੁਰਦੇ ਖੁਸ਼ਿਆਂ ਵਿੱਚ ਪ੍ਰਾਪਤ ਕਰੋ। ਸਤ ਸੰਗਤ ਜੀ ਗੁਰੂ ਮਾਰੇ ਬਖਸ਼ਿਸ਼ ਕਰਨਗੇ। ਸੋ ਸਤ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਸਹਿਜ ਪਾਠ ਆਰੰਭ ਕਰਨੇ ਚਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਤਿਗੁਰ ਜੀ ਨੇ ਕਿਰਪਾ ਕੀਤੀ ਹੈ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 424 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 424 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ।

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਨਿਤਾਂ ਪ੍ਰਤੀ ਜਗਤ ਜਲੰਦੇ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਨਾਲ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਘਰਾਂ ਵਿੱਚ ਬੈਠ ਕੇ ਜੁੜਦੇ ਹਾਂ। ਅੱਜ ਵੀ ਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ, ਪਾਵਨ ਬਾਣੀ ਦੇ ਪਾਠ ਆਪ ਜੀ ਨੇ ਸਰਵਨ ਕੀਤੇ ਹਨ, ਨਾਲ ਕੀਤੇ ਹਨ। ਗੁਰੂ ਕਿਰਪਾ ਕਰੇ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰ ਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤਿ ਵਿਚਾਰਾਂ ਰਾਹੀਂ ਪਿਆਰ ਸਹਿਤ ਗੁਰਮਤਿ ਬਾਰੇ ਜਾਣੂ ਕਰਾਉਣਗੇ। ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਹਿਤ ਸਰਵਣ ਕਰੋ ਜੀ, ਭੁੱਲਾਂ ਦੀ ਖਿਮਾ ਬਖਸ਼ ਦਿਓ, ਪਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,

जनक राज बरताया सात जुग आलीना गुर सत्य।

ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਸਾਰੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਸਾਡੇ ਵੀ ਸਾਰਿਆਂ ਦਾ ਮਨ ਤੇ ਕਰਦਾ ਕਿ ਆਪਾਂ ਉਸ ਧਰਤੀ ਤੇ ਨਤਮਸਤਕ ਹੋਣ ਜਾਈਏ। ਦਸਮ ਪਾਤਸ਼ਾਹ ਦੇ ਚਰਨਾਂ ਨਾਲ ਆਪਣੀ ਲਿਵ ਜੋੜੀਏ, ਮਾਤਾ ਗੁਜਰੀ ਜੀ ਦੇ ਚਰਨ ਪਰਸੀਏ, ਵੱਡੇ ਸਾਹਿਬਜ਼ਾਦਿਆਂ ਨੇ ਕਿਸ ਤਰ੍ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਹੋਏਗੀ। ਇਤਿਹਾਸਕਾਰਾਂ ਨੇ ਬਹੁਤ ਅੱਛੀ ਤਰ੍ਹਾਂ ਬਿਆਨ ਕੀਤਾ, ਕਵੀਆਂ ਨੇ ਵੀ, ਪਰ ਮੇਰੇ ਬਜ਼ੁਰਗ ਪ੍ਰੋਫੈਸਰ ਰਣਜੀਤ ਸਿੰਘ ਜੀ ਔਰ ਨੀਲਾ ਸਾਹਿਬ ਬੈਠੇ ਨੇ ਸਾਰੇ, ਗੁਣੀ ਜਾਣੋ ਤੁਸੀਂ ਕੀਰਤਨੀਆਂ ਦੇ ਉੱਤੇ ਸਤਿਗੁਰ ਨੇ ਸਾਨੂੰ ਗੁਰਬਾਣੀ ਗਾਇਨ ਦਾ ਆਦੇਸ਼ ਕੀਤਾ, ਉਪਦੇਸ਼ ਕੀਤਾ। ਬਾਣੀ ਗੁਰੂ, ਗੁਰੂ ਹੈ ਬਾਣੀ। ਅਸੀਂ ਬਾਣੀ ਨੂੰ ਪ੍ਰਧਾਨ ਰੱਖ ਕੇ ਜੋ ਵੀ ਗੱਲ ਕਰਨੀ ਹੈ, ਉਸ ਪ੍ਰਥਾਏ ਹੀ

ਜਦੋਂ ਸਿਰਸਾ ਤੋਂ ਵਿਛੜ ਜਾਂਦੇ ਨੇ ਨਾ ਤੇ ਸਿੰਘ ਆਖਦੇ ਨੇ ਕਿੱਧਰ ਗਏ ਮਾਤਾ ਜੀ, ਕਿੱਧਰ ਗਏ ਸਾਹਿਬਜ਼ਾਦੇ, ਤੇ ਦਸਮ ਪਾਤਸ਼ਾਹ ਫਰਮਾ ਰਹੇ ਨੇ

ਇਸ ਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਦਾ ਸਤਿਕਾਰ ਕਰਦਾ ਕਿ ਅਸੀਂ ਇਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ। ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ। ਜਾਪ ਸਾਹਿਬ ਦਸਮ ਗ੍ਰੰਥ ਸਰਬਲੋਕ ਗ੍ਰੰਥ ਦੇ ਵਿੱਚ ਜੋ ਅਲੱਗ ਅਲੱਗ ਛੰਦ ਨੇ ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ। ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ ਗੱਲ ਹੋਏਗੀ ਕਿ ਉਹਨਾਂ ਛੰਦਾਂ ਦੇ

ਸਮਝਾ ਭੁੱਲਾਂ ਦੀ ਖਿਮਾ ਕਰਨਾ ਜੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸ ਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤਾਂ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਸਤਨਾਮ ਆਪ ਜੀ ਸਤਿਗੁਰ ਸਾਹਿਬ ਪਾਸ ਨੂੰ ਸਰਵਨ ਕਰੋ ਜੀ, ਪਿਆਰ ਨਾਲ ਫਤਿਹ ਬੁਲਾਓ, ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਪੁਜੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਭੈਣਾਂ ਨੂੰ।

ਇੱਛਾ ਭਾਈ ਗੁਰਦਾਸ ਜੀ ਇਹ ਪਾਵਨ ਪਵਿੱਤਰ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਿਦਿਆ ਮਾਰਕੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਜੋ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮ ਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਬਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਹਨ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਜੀ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਪ੍ਰਵਾਨਗੀ ਹੈ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਤੇ ਸਾਡੀ ਬਾਣੀ ਤਾਲ ਕਲ ਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਂਦੇ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਤੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਤੋਂ ਬੋਲਦਾ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਕਿ ਇਸ ਰਸਨਾ ਤੇ

ਕਦੇ ਕੜਵਾਹਟ ਨਾ ਆਵੇ। ਜਿੱਦਾਂ ਤੂੰ ਬਾਣੀ ਪੜ੍ਹਦਾ ਸਿਮਰਨ ਕਰਦਾ ਹੱਥਾਂ ਪੈਰਾਂ ਨਾਲ ਸੇਵਾ ਕਰਦਾ ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ ਨੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ, ਸਾਨੂੰ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ, ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਕੇ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਇਹ ਵਚਨ ਆ ਕੇ ਸਨ। ਉਲਾਹਨੂ, ਉਲਾਹਨੂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤੱਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ, ਇੱਥੇ ਕੋਈ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦੇਣ ਤੁਰ ਪੈਂਦਾ। ਸਤਿਗੁਰ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਪਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ, ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਧੰਨ ਨੋ ਕਲਗੀਆਂ ਵਾਲੇ ਸਾਹਿਬ। ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰਵੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀ, ਹਾਂਜੀ
14 जंग लड़ियां ने मेरे सतगुर ने, 14 जंगा लड़िया ने, ते एक जंग विच भी सतगुरु हारे नहीं, 14 जितियां ने। बोलो सिरे, यो है मेरा बादशाह दरवेश। देख देख देता नहीं, सरबंध सदानी, संत सिपाही संगीतकार, धन गुरु गोविंद सिंह पातशाह, केड़ी सिखी केड़ा मार्ग केड़ा रस्ते नाल जोड़िया है। भाई साहब जी सानू समझा रहे हैं, भाई साहब भाई गुरदास, आओ पढ़िए सारे प्यार ना।

ਮੇਰੇ ਨਾਲ ਅੱਡ ਬੀਤੀ ਹੋਈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ, ਇਹ ਬਚਨ ਕਾਫੀ ਸਾਲ ਹੋ ਗਏ। ਚਾਂਜੀ ਚਾਂਜੀ ਉੱਥੇ ਗੁਰੂ ਕੀ ਸੇਵਾ ਹੈਡ ਗ੍ਰੰਥੀ ਸਾਹਿਬ, ਆਪ ਜੀ ਨੇ ਹੁਣੇ ਚੜ੍ਹਾਈ ਕੀਤੀ ਹੈ, ਉਹਨਾਂ ਦੇ ਪਰਿਵਾਰ ਮਾਤਾ ਜੀ ਥੋੜਾ ਚਿਰ ਪਹਿਲੇ ਦਾਸ ਉੱਥੇ ਕੀਰਤਨ ਤੇ ਵੀ ਗਿਆ ਸੀ, ਬਹੁਤ ਪਿਆਰ ਕਰਦੇ ਸੀ। ਗੁਰਸਿੱਖ ਤੇ ਬੜੇ ਦੇਖੇ ਪਰ ਉਹਨਾਂ ਵਰਗਾ ਗੁਰਸਿੱਖ ਵੀ ਕਿਤੇ ਦੂਰ ਦੁਰਾਡੇ ਉਹਨਾਂ ਜਾਣਾ ਸੀ। ਅਸੀਂ ਉਸ ਵਕਤ ਥੋੜੇ ਦਿਨਾਂ ਵਾਸਤੇ ਉੱਥੇ ਸੇਵਾ ਵਿੱਚ ਆਏ ਸੀ। ਬੜੇ ਪਿਆਰ ਸਹਿਤ ਆਖਣ ਲੱਗੇ ਵੀ ਅਸਾਂ ਦੋ ਕੁ ਦਿਨ ਲੱਗ ਜਾਣੇ ਨੇ ਤੇ ਤੁਸੀਂ ਅੰਮ੍ਰਿਤ ਵੇਲੇ ਦੀ ਸੇਵਾ ਕਰੋ। ਝਟਪਟ ਮੇਰੇ ਰਸਨਾ ਤੋਂ ਇਹ ਗੱਲ ਸਤਿਬਚਨ ਜੀ ਧੰਨਵਾਦ ਮਹਾਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਸਾਡੇ ਕਿ ਤਿੰਨ ਪੌਣੇ ਚਾਰ ਵਜੇ ਕਹਿੰਦੇ ਨੇ ਹੁੰਦੀ ਹੈ, ਮੈਂ ਕੋਈ ਗੱਲ ਨਹੀਂ ਜੀ, ਅਸੀਂ ਤ੍ਰੈ ਜਣੇ ਆਏ ਵਾਂ ਕਰਾਂਗੇ ਸੇਵਾ। ਸਰਦੀ ਦੇ ਦਿਨ ਆਹੀ ਦਿਨ ਸਨ ਤੇ ਬਰਫਾਂ ਦਾ ਢੇਰ ਲੱਗਿਆ, ਉਸ ਪਾਸੇ ਬਰਫ ਪੈਂਦੀ ਵੀ ਬੜੀ ਇਹਨਾਂ ਦਿਨਾਂ ਚ, ਬਹੁਤ ਬੇਅੰਤ ਹੈ। ਅਸੀਂ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣੀ ਕੀਤਾ, ਮਹਾਰਾਜ ਜੀ ਦੇ ਸੁਖਾਸਨ ਸਾਹਿਬ ਜੀ ਦੇ ਕਮਰੇ ਤੱਕ ਪਹੁੰਚੇ। ਸ਼ੀਸ਼ਾ ਲੱਗਾ ਸੀ ਤੇ ਮੇਰੀ ਨਿਗਾਹ ਹਾਲ ਚ ਪਾਈ, ਤੇ ਮਨ ਵਿੱਚ ਆ ਰਿਹਾ ਵੀ ਇਹ ਸੰਗਤ ਕਿੱਥੋਂ ਆਈ ਹੈ। ਸਾਢੇ ਤਿੰਨ ਦਾ ਸਮਾਂ

Sì, quando si fa.

का दुखी दल विचार कर रहे

ਜਾਤਾ ਤੋਂ